0: ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾਂ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿੱਤ ਸਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਹਾ ਮਹੱਲਾ ਦੂਜਾ
1: ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਹਮਣੇ ਖੱਤਰੀ ਸ਼ਬਦੰ ਸ਼ੂਰ ਸ਼ਬਦੰ ਸੂਦਰ ਸ਼ਬਦੰ ਪਰਾਗਿਰਤਾਏ

ਕਰ ਮੋਹਿ ਪਿਤਰੀ ਤੇ ਅੱਗੇ ਵਸਤ ਜਾਣੀਏ ਪਿਤਰੀ ਚੋਰ ਕਰੇ ਵੱਡੀਏ ਹੱਥ ਦਲਾਲ ਕੇ ਮੁਸਵੀਏ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਮਹੱਲਾ ਪਹਿਲਾ।

ਪਹਿਲਾਂ ਸੁੱਚਾ ਆਪ ਸੁੱਚੇ ਬੈਠਾ ਆਏ, ਸੁੱਚੇ ਅੱਗੇ ਰੱਖੇ ਹਨ ਕੋਈ ਨਾ ਪਿਟਿਓ ਜਾਏ। ਸੁੱਚਾ ਹੋ ਕੇ ਚੇਵਿਆ ਲੱਗਾ ਪੜਨ ਸਲੋਕ, ਹੋਤੀ ਜਾਏ ਛੱਟਿਆ ਕਿਸੇ ਹੋ ਲਗਾ ਦੋ। ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂ ਪੰਜਵਾ ਪਾਇਆ ਕੀਰਤਨ, ਤਾਂ ਹੋਆ ਪਾਕ ਵਿੱਤ ਪਾਪੀ ਸੁਤਨ ਕੱਢਿਆ ਤੁੱਕਾ ਪਾਈਆਂ ਤਿੱਤ। ਜਿੱਤ ਮੁੱਖ ਨਾਮ ਨਾ ਉਚਰੇ ਬਿਨ ਨਾਮ ਸਿਖਾਏ, ਨਾਨਕ ਵੇ ਜਾਣੀਏ ਤਿੱਤ ਮੁੱਖ ਤੁੱਕਾ ਪਾਏ ਮਹੱਲਾ ਪਹਿਲਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਉ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ,

ਡੋਲਨਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਨਮਸਕਾਰ ਗੁਰਦੇਵ ਕੋ ਸਤਨਾਮ ਜਿਸ ਮੰਤਰ ਸੁਣਾਇਆ ਪਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਹੇ ਸਮਾਇਆ। ਜਨਮ ਮਰਨ ਪਾਉ ਕੱਟਿਆ ਸੰਸਾਰ ਰੋਗ ਵਿਯੋਗ ਮਿਟਾਇਆ। ਸੰਸਾਰ ਇਹ ਸੰਸਾਰ ਹੈ ਜਨਮ ਮਰਨ ਵਿੱਚ ਦੁੱਖ ਸਬਾਇਆ। ਸੋ ਕਹੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਰੱਬ ਦਾਤੋ ਦਾਤਾਰ ਪਰਿਓ ਜਾਚਕ ਇੱਕ ਸਰਨ ਮਿਲੈ ਦਾਨ ਸੰਤ ਰੇਨ ਜਿਹ ਲਗ ਭਉ ਜਲ ਤਰਨ ਬਿਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ ਦੇਹ ਦਰਸ ਮਨ ਚਾਓ ਭਗਤ ਇਹ ਮਨ ਠਹਿਰਾਵੈ ਤੁਮਰੀ ਸ਼ਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਨਹਾਰ ਦਿਆਲਾ ਨਾਨਕ ਕਰਕੇ ਗੋਲੇ ਤੁਧ ਆਗੈ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਜੁਗੋ ਜੁਗ ਅਟਲ ਚਵਰ ਸ਼ਤਰ ਤਖ ਦੇ ਮਾਲਕ ਸਤਿਗੁਰੂ ਬਾਣੀ ਦੇ ਬੋਹਿਤ ਬ੍ਰਹਮ ਗਿਆਨ ਦੇ ਸਾਗਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਅੰਦਰ ਸੱਜ ਬੈਠੇ ਗੁਰਬਾਣੀ ਕੀਰਤਨ ਸਰਵਣ ਕਰਦੇ ਹਾਂ। ਪਰਮ ਪਿਤਾ ਵਾਹਿਗੁਰੂ ਜੀ ਦੇ ਪਿਆਰ ਚ ਜੁੜ ਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾ ਰਹੇ ਗੁਰੂ ਸਵਾਰੇ ਸਤਸੰਗੀ ਜਨੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਗੁਰੂ ਕੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਆਪ ਜੀ ਅਤਿਅੰਤ ਵਡਭਾਗੀ ਹੋ। ਵਾਹਿਗੁਰੂ ਜੀ ਨੇ ਇਹ ਜੋ ਸਤਸੰਗਤ ਦਾ ਸਮਾਂ ਸਾਨੂੰ ਦਿੱਤਾ ਹੈ, ਇਹ ਬੜਾ ਅਮੋਲ ਹੈ, ਬੜਾ ਕੀਮਤੀ ਹੈ। ਗੁਰਬਾਣੀ ਦੇ ਬਚਨ ਵਡਭਾਗੀ ਹਰ ਸੰਗਤ ਪਾਵੈ, ਭਾਗਹੀਨ ਭਰਮ ਚੋਟਾਂ ਖਾਵੈ, ਬਿਨ ਭਾਗਾਂ ਸਤਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜਹਿ ਜੀਉ। ਸਤ ਸੰਗਤ ਵਿੱਚ ਆ ਕੇ ਸਾਡੇ ਅੰਦਰੋਂ ਅਗਿਆਨਤਾ ਦੀ, ਹਉਮੈ ਦੀ, ਵਿਕਾਰਾਂ ਦੀ ਮੈਲ ਮਿੱਟਦੀ ਹੈ। ਅਸੀਂ ਜਿੱਧਰ ਵੀ ਤੁਰੇ ਜਾਈਏ ਨਾ ਕਿਸੇ ਰਸਤੇ 'ਤੇ, ਅਤੇ ਉੱਥੋਂ ਦਾ ਮਿੱਟੀ ਘੱਟਾ ਡਸਟ ਧੂੰਆਂ ਸਾਡੇ ਕੱਪੜਿਆਂ 'ਤੇ ਪੈਂਦਾ, ਅਤੇ ਅਸੀਂ ਫਿਰ ਨਹਾ ਧੋ ਕੇ ਕੱਪੜੇ ਧੋ ਕੇ ਉਹਨਾਂ ਨੂੰ ਠੀਕ ਕਰ ਲੈਂਦੇ ਹਾਂ। ਜਿੱਧਰ ਜਿੱਧਰ ਸਾਡੀ ਸੁਰਤ ਜਾਏਗੀ ਨਾ, ਸੁਰਤ ਦੇ ਉੱਪਰ ਵੀ ਉਹਨਾਂ ਚੀਜ਼ਾਂ ਦਾ ਪ੍ਰਭਾਵ ਪੈਂਦਾ, ਅਤੇ ਉਹ ਜਿਹੜੇ ਸੁਰਤ 'ਤੇ ਮੈਲ ਜੰਮੀ ਪਈ ਹੈ ਉਹ ਸਤ ਸੰਗਤ ਵਿੱਚ ਆ ਕੇ ਮਿਟਣੀ ਹੈ। ਭਾਈ ਗੁਰਦਾਸ ਸਾਹਿਬ ਜੀ ਦੇ ਬੜੇ ਪਿਆਰੇ ਬਚਨ ਨੇ ਕਿ ਕੱਪੜੇ ਪਾਈ ਜਾਓ ਅਤੇ ਮੈਲੇ ਹੋ ਜਾਂਦੇ ਨੇ, ਫਿਰ ਅਸੀਂ ਸਾਬਣ ਨਾਲ ਪਾਣੀ ਨਾਲ ਉਹਨਾਂ ਨੂੰ ਧੋ ਲੈਂਦੇ ਹਾਂ ਨਾ। ਜੈਸੇ ਤੋਂ ਬਸਨ ਮਿਲ ਅੰਗ ਸੰਗ ਹੋਏ ਹੈ ਮਲੀਨ, ਸਲਲ ਸਾਬਣ ਮਿਲ ਨਿਰਮਲ ਹੋਤ ਹੈ। ਸਲਲ ਕਹਿੰਦੇ ਪਾਣੀ ਨੂੰ, ਪਾਣੀ ਅਤੇ ਸਾਬਣ ਦੇ ਨਾਲ ਧੋ ਕੇ ਉਹਨਾਂ ਨੂੰ ਅਸੀਂ ਫਿਰ ਨਿਰਮਲ ਕਰ ਲੈਂਦੇ ਹਾਂ, ਸਾਫ਼ ਕਰ ਲੈਂਦੇ ਹਾਂ। ਜੈਸੇ ਤੋਂ ਸਰੋਵਰ ਕੇ ਸਵਾਲ ਕੇ ਅਛਾਦਿਓ ਜਲ, ਝੋਲ ਪੀਏ ਨਿਰਮਲ ਦੇਖੀਏ ਅਸ਼ੋਤ ਹੈ। ਸਰੋਵਰ ਦੇ ਪਾਣੀ 'ਤੇ ਕਈ ਵਾਰੀ ਕੱਖ ਕਾਨ ਜਾਲਾ ਪੈ ਜਾਏ, ਇਹਦਾ ਮਤਲਬ ਇਹ ਨਹੀਂ ਕਿ ਪਾਣੀ ਕਿਤੇ ਚਲਿਆ ਗਿਆ। ਸਿਆਣੇ ਕਹਿੰਦੇ ਹੱਥ ਨਾਲ ਉਹ ਕੱਖ ਕਾਨ ਨੂੰ ਪਰੇ ਕਰ, ਵਿੱਚੋਂ ਪਾਣੀ ਨਿਕਲ ਆਏਗਾ। ਜੈਸੇ ਨਿਸ ਅੰਧਕਾਰ ਤਾਰ ਕਾ ਚਮਤਕਾਰ, ਹੋਤ ਉਜਿਆਰੋ ਦਿਨਕਰ ਕੈ ਅਧੋਤ ਹੈ। ਨਿਸ ਕਹਿੰਦੇ ਰਾਤ ਨੂੰ, ਦਿਨਕਰ ਕਹਿੰਦੇ ਨੇ ਸੂਰਜ ਨੂੰ। ਜਿਵੇਂ ਰਾਤ ਨੂੰ ਹਨੇਰਾ ਹੁੰਦਾ ਨਾ, ਤਾਰੇ ਭਾਵੇਂ ਚਮਕਦੇ ਨੇ ਪਰ ਹਨੇਰਾ ਹੋਏ, ਹੁਣ ਤਾਂ ਚਲੋ ਲਾਈਟਾਂ ਦਾ ਪ੍ਰਬੰਧ ਹੋ ਗਿਆ, ਜੇ ਲਾਈਟਾਂ ਨਾ ਹੋਣ ਬਿਜਲੀ ਚਲੀ ਜਾਏ, ਕੁਝ ਨਜ਼ਰ ਨਹੀਂ ਆਉਂਦਾ ਆਸੇ ਪਾਸੇ, ਕੋਈ ਦਰਖਤ ਨਹੀਂ ਨਜ਼ਰ ਆਏਗਾ, ਕੋਈ ਮਕਾਨ ਨਜ਼ਰ ਨਹੀਂ ਆਏਗਾ ਹਨੇਰੇ ਦੇ ਅੰਦਰ। ਪਰ ਜਦੋਂ ਸੂਰਜ ਚੜ੍ਹਦਾ ਉਦੋਂ ਸਭ ਕੁਝ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ। ਕਹਿੰਦੇ ਬਿਲਕੁਲ ਇਸ ਤਰ੍ਹਾਂ, ਐਸੇ ਮੋਹ ਮਾਇਆ ਭਰਮ ਹੋਤ ਹੈ ਮਲੀਨ ਮਤ, ਗੁਰਮਤ ਗਿਆਨ ਧਿਆਨ ਜਗ ਮਗ ਜੋਤ ਹੈ। ਸਾਡੀ ਮਤ ਵੀ ਇੱਧਰ ਉੱਧਰ ਭਟਕੇ ਨਾ ਮੋਹ ਮਾਇਆ ਵਿੱਚ ਮਲੀਨ ਹੋ ਜਾਂਦੀ ਹੈ, ਮੈਲੀ ਹੋ ਜਾਂਦੀ ਹੈ। ਪਰ ਜਦੋਂ ਅਸੀਂ ਗੁਰੂ ਕੋਲ ਆਉਂਦੇ, ਗੁਰੂ ਕੀ ਬਾਣੀ ਨਾਲ ਜੁੜਦੇ ਹਾਂ, ਗੁਰੂ ਕੀ ਮਤ ਨਾਲ ਜੁੜਦੇ ਹਾਂ, ਗੁਰੂ ਦੇ ਦੱਸੇ ਮਾਰਗ 'ਤੇ ਚੱਲ ਕੇ ਪਰਮ ਪਿਤਾ ਪਰਮਾਤਮਾ ਦੇ ਪਿਆਰ ਵਿੱਚ ਜੁੜਦੇ ਹਾਂ, ਫਿਰ ਸਾਡੇ ਅੰਦਰੋਂ ਉਹ ਮੈਲ ਮਿਟ ਜਾਂਦੀ ਹੈ। ਉਹ ਜਿਹੜੀ ਅੰਦਰ ਦੀ ਮੈਲ ਹੈ ਨਾ, ਉਹਨੂੰ ਧੋਣ ਦਾ ਹੋਰ ਕੋਈ ਸਾਧਨ ਨਹੀਂ ਹੈ। ਜੇ ਕੋਈ ਕਹਿ ਕੇ ਕਿਤੇ ਨਹਾਤਿਆਂ ਧੋਤਿਆਂ ਮਿਟ ਜਾਏਗੀ ਫਿਰ ਤਾਂ ਕੰਮ ਹੀ ਬੜਾ ਸੌਖਾ ਹੈ। ਬਾਹਰੋਂ ਜਿੰਨਾ ਮਰਜ਼ੀ ਨਹਾਈ ਜਾਈਏ ਮਾੜੀ ਗੱਲ ਨਹੀਂ ਹੈ, ਸਰੀਰਕ ਤੌਰ 'ਤੇ ਤੰਦਰੁਸਤ ਰਹਿਣਾ ਬਹੁਤ ਜ਼ਰੂਰੀ ਹੈ, ਸਾਫ਼ ਸੁਥਰੇ ਰਹਿਣਾ ਬਹੁਤ ਜ਼ਰੂਰੀ ਹੈ, ਪਰ ਗੁਰੂ ਕੀ ਬਾਣੀ ਕਹਿੰਦੀ ਸੋਚ ਕਰੇ ਦਿਨ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ। ਤੂੰ ਦਿਨ ਰਾਤ ਭਾਵੇਂ ਸੋਚ ਸਨਾਨ ਕਰੀ ਜਾ ਪਰ ਤੇਰੇ ਮਨ ਦੀ ਮੈਲ ਜਿਹੜੀ ਹੈ ਨਾ ਉਹ ਨਹੀਂ ਮਿਟਣੀ। ਮਨ ਦੀ ਮੈਲ ਨੂੰ ਮਿਟਣ ਦੇ ਲਈ ਤੇ ਗੁਰੂ ਕੀ ਬਾਣੀ ਹੈ, ਸਤਸੰਗਤ ਹੈ। ਇਹ ਸਤਸੰਗਤ ਇੱਕ ਸਰੋਵਰ ਹੈ। ਗੁਰੂ ਸਾਹਿਬ ਜੀ ਦੇ ਪਾਵਨ ਬਚਨ ਅਸੀਂ ਰੋਜ਼ ਪੜ੍ਹਦੇ ਹਾਂ ਕਿ ਜੇ ਹੱਥ ਪੈਰ ਮੈਲੇ ਹੋ ਜਾਣ ਉਹ ਪਾਣੀ ਨਾਲ ਧੋਤੇ ਜਾ ਸਕਦੇ ਨੇ, ਕੱਪੜੇ ਗੰਦੇ ਹੋ ਜਾਣ ਉਹ ਸਾਬਣ ਪਾਣੀ ਨਾਲ ਧੋਤੇ ਜਾ ਸਕਦੇ ਨੇ, ਪਰ ਜਦੋਂ ਮੱਤ ਮੈਲੀ ਹੋਏ ਉੱਥੇ ਪਾਣੀ ਵੀ ਕੰਮ ਨਹੀਂ ਆਉਣਾ, ਉੱਥੇ ਸਾਬਣ ਨੇ ਕੰਮ ਨਹੀਂ ਕਰਨਾ, ਉੱਥੇ ਤੇ ਵਾਹਿਗੁਰੂ ਜੀ ਦੇ ਨਾਮ ਨੇ ਕੰਮ ਆਉਣੇ। ਗੁਰੂ ਸਾਹਿਬ ਜੀ ਦੇ ਬਚਨ ਕੇ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸਿੱਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਵੇਂ ਕੇ ਰੰਗ। ਜਦੋਂ ਮਤ ਤੁਹਾਡੀ ਪਾਪਾਂ ਦੇ ਨਾਲ ਐਨ ਅਲੂਦ ਹੋ ਜਾਏ ਤੇ ਉਹਨੂੰ ਧੋਣ ਦਾ ਤਰੀਕਾ ਵਾਹਿਗੁਰੂ ਜੀ ਦਾ ਨਾਮ ਹੈ। ਸਤਸੰਗਤ ਸਾਨੂੰ ਨਾਮ ਨਾਲ ਜੋੜਦੀ, ਪਰਮਾਤਮਾ ਦੇ ਪਿਆਰ ਨਾਲ ਜੋੜਦੀ ਹੈ। ਆਪ ਜੀ ਨੇ ਜਿੱਥੇ ਗੁਰੂ ਹਜ਼ੂਰੀ ਵਿੱਚ ਬੈਠ ਕੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ ਹੈ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਜੋ ਹਰ ਰੋਜ਼ ਆਪ ਜੀ ਸਰਵਣ ਕਰਦੇ ਹੋ, ਉਸ ਦੇ ਨਾਲ ਸੰਬੰਧਿਤ ਗੁਰੂ ਕੇ ਇਹ ਪਾਵਨ ਪਵਿੱਤਰ ਅਮੋਲ ਬਚਨ ਵਡਹੰਸ ਰਾਗ ਦੀ ਵਾਰ ਵਿੱਚੋਂ ਮਾਨਯੋਗ ਭਾਈ ਸਾਹਿਬ ਜੀ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਇਹ ਵਾਰ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਹੈ। ਅੱਜ ਦੀ ਇਹ ਜਿਹੜੀ ਵਾਰ ਦੀ ਪੌੜੀ ਇਹ 10ਵੇਂ ਨੰਬਰ 'ਤੇ ਅੰਕਿਤ ਹੈ ਔਰ ਇਸ ਪਵਿੱਤਰ ਪੌੜੀ ਦੇ ਨਾਲ ਇੱਕ ਸਲੋਕ ਗੁਰੂ ਅਮਰਦਾਸ ਜੀ ਮਹਾਰਾਜ ਦਾ, ਇੱਕ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਅੰਕਿਤ ਹੈ। ਪਾਵਨ ਸਲੋਕਾਂ ਦੇ ਰਾਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਜ਼ਿੰਦਗੀ ਦੇ ਅੰਦਰ ਗੁਰੂ ਰਾਹੀਂ ਪਰਮਾਤਮਾ ਦੇ ਪਿਆਰ ਵਿੱਚ ਜੁੜਨ ਦੀ ਗੱਲ ਕਹੀ ਹੈ। ਅਸੀਂ ਦੁਨੀਆਂ ਦਾ ਕੋਈ ਕੰਮ ਸਿੱਖਣਾ ਹੁੰਦਾ ਹੈ ਨਾ, ਉਸ ਕੰਮ ਨੂੰ ਪਹਿਲਾਂ ਸਿੱਖਣ ਦੇ ਲਈ ਅਸੀਂ ਕੋਈ ਉਸਤਾਦ ਧਾਰਨ ਕਰ ਰਹੇ ਹਾਂ, ਕਿਸੇ ਕੋਲ ਕੋਈ ਗਾਈਡੈਂਸ ਲੈਂਦੇ ਹਾਂ, ਕਿਸੇ ਕੋਲ ਕੋਈ ਲੈਸਨ ਲੈਂਦੇ ਹਾਂ। ਜੇ ਆਪਣੇ ਆਪ ਕਰੀਏ ਤਾਂ ਕੰਮ ਵਿਗੜ ਵੀ ਸਕਦਾ ਹੈ, ਸਫਲਤਾ ਨਹੀਂ ਮਿਲਦੀ। ਗੁਰਬਾਣੀ ਕਹਿੰਦੀ ਜੇ ਜੀਵਨ ਜਾਤ ਸਿੱਖਣੀ ਤਾਂ ਗੁਰੂ ਪਾਸੋਂ ਸਿੱਖੋ। ਗੁਰੂ ਤੋਂ ਬਿਨਾਂ ਸਾਡਾ ਜ਼ਿੰਦਗੀ ਦੇ ਪ੍ਰਤੀ ਹਨੇਰਾ ਰਹੇਗਾ। ਦੁਨੀਆਂ ਦੇ ਜਿਹੜੇ ਸਕੂਲ ਕਾਲਜ ਨੇ ਉਹ ਸਾਨੂੰ ਸੰਸਾਰ ਦਾ ਗਿਆਨ ਤਾਂ ਦਿੰਦੇ ਨੇ, ਜਾਣਕਾਰੀ ਦਿੰਦੇ ਨੇ, ਲੇਕਿਨ ਜ਼ਿੰਦਗੀ ਦਾ ਗਿਆਨ ਜਿਹੜਾ ਹੈ ਨਾ ਉਹ ਤੇ ਗੁਰੂ ਪਾਸੋਂ ਮਿਲਣਾ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਾਰ ਵਾਰ ਪ੍ਰੇਰਨਾ ਕੀਤੀ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰੂ ਤੋਂ ਬਿਨਾਂ ਤੇ ਮਨੁੱਖ ਨੂੰ ਸੁਰਤ ਜੋੜਨ ਦਾ ਤਰੀਕਾ ਨਹੀਂ ਆ ਸਕਦਾ, ਮੁਕਤੀ ਨਹੀਂ ਮਿਲ ਸਕਦੀ। ਦੁਨੀਆਂ ਸੋਚਦੀ ਹੈ ਕਿ ਕੋਈ ਖਾਸ ਕੰਮ ਕਰ ਲੈਣ ਨਾਲ ਹੀ ਸ਼ਾਇਦ ਅਸੀਂ ਧਾਰਮਿਕ ਬਣ ਜਾਵਾਂਗੇ ਜਾਂ ਰੱਬ ਨਾਲ ਜੁੜ ਜਾਵਾਂਗੇ। ਬਹੁਤ ਲੋਕ ਕਰਦੇ ਨੇ, ਕੋਈ ਤੀਰਥਾਂ ਦਾ ਰਟਨ ਕਰਦਾ ਹੈ, ਤੀਰਥਾਂ ਦਾ ਇਸ਼ਨਾਨ ਕਰਦਾ ਹੈ, ਕੋਈ ਜਪ ਤਪ ਕਰਦਾ ਹੈ, ਅਨੇਕ ਤਰ੍ਹਾਂ ਦੇ ਹੋਰ ਸਾਧਨ ਕਰਦੇ ਨੇ, ਪਰ ਗੁਰਬਾਣੀ ਕਹਿੰਦੀ ਗੁਰੂ ਤੋਂ ਬਿਨਾਂ ਸਾਨੂੰ ਜ਼ਿੰਦਗੀ ਦੇ ਅੰਦਰ ਔਗਣਾਂ ਤੋਂ ਗੁਰਬਿਨ ਮੁਕਤ ਨਾ ਪਾਵੇ। ਗੁਰੂ ਤੋਂ ਬਿਨਾਂ ਸਾਨੂੰ ਇਹ ਵਿਕਾਰਾਂ ਤੋਂ, ਔਗਣਾਂ ਤੋਂ, ਬੁਰਾਈਆਂ ਤੋਂ, ਬੰਧਨਾਂ ਤੋਂ ਮੁਕਤੀ ਨਹੀਂ ਮਿਲਣੀ। ਅੱਜ ਦੇ ਮੁੱਖ ਵਾਕ ਰਾਹੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਗੁਰੂ ਰਾਹੀਂ ਪਰਮਾਤਮਾ ਦੇ ਪਿਆਰ ਵਿੱਚ ਜੁੜ ਕੇ ਜੀਵਨ ਮੁਕਤ ਹੋਣ ਦੀ ਜੋ ਪ੍ਰੇਰਣਾ ਦੇ ਰਹੇ ਨੇ, ਇੱਕ ਵਾਹਿਗੁਰੂ ਜੀ ਦੇ ਪਿਆਰ ਜੁੜਨ ਲਈ ਜੋ ਬਚਨ ਕਹਿ ਰਹੇ ਨੇ, ਆਓ ਆਪਾਂ ਮਿਲ ਕੇ ਗੁਰੂ ਕੇ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਸਾਂਝੀ ਕਰੀਏ। ਸਤਿਗੁਰੂ ਜੀ ਦੇ ਪਿਆਰ 'ਚ ਜੁੜਦਿਆਂ ਮਨ ਬਿਰਤੀਆਂ ਨੂੰ ਟਿਕਾਉਣ ਦੇ ਲਈ ਇਕਾਗਰਚਿਤ ਹੋ ਕੇ ਮੁੱਖ ਤੋਂ ਸਾਰੇ ਉਚਾਰਨ ਕਰੀਏ ਜੀ ਸਤਨਾਮ।

ਉਹ ਸਾਡੇ ਅੰਦਰ ਅਹੰਕਾਰ ਪੈਦਾ ਕਰਦੇ ਨੇ। ਦੇਖੋ ਨਾ, ਹੰਕਾਰ ਤਾਂ ਇੱਕ ਬੰਧਨ ਹੈ ਸਾਡੇ ਲਈ, ਤੇ ਇਹਦੇ ਤੋਂ ਮੁਕਤ ਹੋਣ ਦੇ ਲਈ ਹੀ ਅਸੀਂ ਯਤਨ ਕਰਨਾ ਸੀ, ਪਰ ਸਾਨੂੰ ਧਰਮ ਕਰਮ ਕਰਨ ਦਾ ਹੰਕਾਰ ਹੋ ਗਿਆ ਕਿ ਅਸੀਂ ਬਹੁਤ ਦਾਨ ਕਰਦੇ ਹਾਂ, ਅਸੀਂ ਬਹੁਤ ਸੇਵਾ ਕਰਦੇ ਹਾਂ, ਅਸੀਂ ਬਹੁਤ ਸਿਮਰਨ ਕਰਦੇ ਹਾਂ, ਇਹ ਹੋਰ ਹੰਕਾਰ ਪੈ ਗਿਆ। ਗੁਰੂ ਕੋਲ ਆਉਣ ਦਾ ਅਰਥ ਹੈ ਕਿ ਗੁਰੂ ਸਾਡੇ ਅੰਦਰੋਂ ਅਹੰਕਾਰ ਮੇਟਦਾ ਹੈ, ਗੁਰੂ ਜਿਹੜਾ ਹੈ ਸਾਡੇ ਅੰਦਰੋਂ ਅਹੰਕਾਰ ਮੇਟਦਾ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਠ, ਹਰ ਨਾਮੋ ਮੰਤਰ ਦੜਾਈ ਦਾ ਕੱਟੇ ਹਉਮੈ ਰੋਗ। ਗੁਰੂ ਨਾਮ ਨਾਲ ਜੋੜਦਾ, ਗੁਰੂ ਮਨੁੱਖ ਦੇ ਅੰਦਰੋਂ ਅਹੰਕਾਰ ਦੇ ਰੋਗ ਨੂੰ ਕੱਟਦਾ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਗੁਰੂ ਦੀ ਸੇਵਾ ਤੋਂ ਬਿਨਾਂ ਮਨੁੱਖ ਜੋ ਕਰਮ ਕਰਦਾ ਹੰਕਾਰ ਚ ਕਰਦਾ, ਤੇ ਜਿੰਨੇ ਕਰਮ ਹੰਕਾਰ ਚ ਕਰਦਾ ਓਨੇ ਬੰਧਨ ਮਜ਼ਬੂਤ ਹੁੰਦੇ ਚਲੇ ਜਾਂਦੇ ਨੇ। ਇਸ ਕਰਕੇ ਸਤਿਗੁਰ ਸਾਹਿਬ ਜੀ ਕਹਿੰਦੇ, ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾਂ ਵਿੱਚ ਹਉਮੈ ਕਰਮ ਕਮਾਏ। ਗੁਰੂ ਦੀ ਸੇਵਾ ਤੋਂ ਬਿਨਾਂ ਜੀ ਨੂੰ ਬੰਧਨ ਪਏ ਰਹਿੰਦੇ ਨੇ, ਤੇ ਬੰਦਾ ਜਿਹੜਾ ਹੈ ਨਾ ਉਹ ਹੰਕਾਰ ਚ ਹੀ ਕਰਮ ਕਰੀ ਚੱਲਿਆ ਜਾਂਦਾ, ਹੰਕਾਰ ਚ ਹੀ ਸਾਰੇ ਕਰਮ ਕਰਦਾ ਹੈ।

ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਕਿ ਗੁਰੂ ਕੀ ਸੇਵਾ ਤੋਂ ਬਿਨਾਂ ਬੰਦਾ ਠੌਰ ਨਾ ਪਾਵੇ। ਭਾਵ ਇਹ ਹੈ ਕਿ ਉਹਨੂੰ ਕਿਤੇ ਟਿਕਾ ਨਹੀਂ ਮਿਲਦਾ, ਸਥਿਰਤਾ ਨਹੀਂ ਮਿਲਦੀ, ਮਨ ਭਟਕਦਾ ਰਹਿੰਦਾ। ਔਰ ਇੱਥੇ ਬਸ ਨਹੀਂ ਹੈ, ਸਤਿਗੁਰੂ ਜੀ ਕਹਿੰਦੇ ਜੰਮਦਾ ਮਰਦਾ ਰਹਿੰਦਾ ਗੁਰੂ ਦੀ ਸੇਵਾ ਤੋਂ ਬਿਨਾਂ। ਸ੍ਰੀ ਗੁਰੂ ਅਮਰਦਾਸ ਜੀ ਦੇ ਬਚਨ ਪੜ੍ਹਦੇ, ਜੇ ਕੋ ਗੁਰ ਤੇ ਬੇਮੁਖ ਹੋਵੇ ਮਿਣ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋ ਪੁੱਛੋ ਵਿਵੇਕੀਆਂ ਜਾਏ। ਗੁਰੂ ਤੋਂ ਬਿਨਾਂ ਮਨੁੱਖ ਬੰਧਨਾਂ ਤੋਂ ਮੁਕਤ ਨਹੀਂ ਹੋ ਸਕਦਾ, ਤੇ ਜਿੰਨਾ ਚਿਰ ਮੁਕਤ ਨਹੀਂ ਹੁੰਦਾ ਉਹਨਾਂ ਚਿਰ ਉਹਨੂੰ ਕਿਤੇ ਟਿਕਾਣਾ ਨਹੀਂ, ਠੌਰ ਨਹੀਂ, ਸਥਿਰਤਾ ਨਹੀਂ, ਮਨ ਭਟਕਦਾ ਹੀ ਰਹਿੰਦਾ। ਮਰ ਜੰਮੇ ਆਵੇ ਜਾਏ, ਠੌਰ ਦਾ ਅਰਥ ਹੁੰਦਾ ਹੈ ਟਿਕਾ ਆ ਜਾਣਾ, ਜ਼ਿੰਦਗੀ ਦੇ ਅੰਦਰ ਸਹਿਜ ਆ ਜਾਣਾ। ਆਪਾਂ ਦੇਖਦੇ ਹਾਂ ਧਰਮ ਦੀ ਦੁਨੀਆਂ ਚ ਬਹੁਤ ਲੋਕ ਧਰਮ ਕਰਮ ਕਰਦੇ ਭਾਗਾਂ ਵਾਲੇ ਨੇ, ਜਿਹੜੇ ਜਿਸ ਤਰ੍ਹਾਂ ਵੀ ਪਈ ਰੱਬ ਵਾਲੇ ਬੰਨੇ ਲੱਗੇ ਨੇ। ਔਰ ਆਪਾਂ ਦੇਖਦੇ ਜਿੰਨੇ ਵੱਡੇ ਪੱਧਰ ਤੇ ਧਾਰਮਿਕ ਕੀ ਕਰਮ ਕੀਤੇ ਜਾ ਰਹੇ ਨੇ ਕਿ ਉਹਨਾਂ ਸਾਡਾ ਸਮਾਜ ਜਿਹੜਾ ਉਹ ਸ਼ਾਂਤ ਹੈ, ਸਮਾਜ ਵਿੱਚ ਸੁੱਖ ਸ਼ਾਂਤੀ ਹੈ, ਜਾਂ ਸਾਡੇ ਮਨ ਦੇ ਅੰਦਰ ਸ਼ਾਂਤੀ ਹੈ। ਆਪਾਂ ਦੇਖਦੇ ਹਾਂ ਧਰਮ ਸਥਾਨਾਂ ਤੇ ਬੈਠਿਆਂ ਵੀ ਮਨ ਪਰੇਸ਼ਾਨ ਸਾਡਾ ਰਹਿੰਦਾ, ਧਾਰਮਿਕ ਕਰਮ ਕਰਦਿਆਂ ਵੀ ਮਨ ਪਰੇਸ਼ਾਨ ਰਹਿੰਦਾ। ਉਹਦਾ ਕਾਰਨ ਇਹ ਹੈ ਕਿ ਅਸੀਂ ਗੁਰੂ ਦੇ ਬਚਨਾਂ ਤੋਂ ਬਿਨਾਂ ਸਭ ਕੁਝ ਕਰਦੇ, ਗੁਰੂ ਦੇ ਮਾਰਗ ਤੇ ਚੱਲ ਕੇ ਇਹਨਾਂ ਤੋਂ ਛੁਟਕਾਰਾ ਮਿਲਣਾ ਸੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਗੁਰੂ ਦੀ ਸੇਵਾ ਤੋਂ ਬਿਨਾਂ ਬੰਦੇ ਨੂੰ ਕਿਤੇ ਟਿਕਾ ਨਹੀਂ ਮਿਲ ਸਕਦਾ। ਬੰਦਾ ਜੰਮਦਾ ਮਰਦਾ ਰਹੇਗਾ, ਆਉਂਦਾ ਜਾਂਦਾ ਤੇ ਭਟਕਦਾ ਰਹੇਗਾ।

0: ਕਹਿੰਦੇ ਗੁਰੂ ਦੀ ਸੇਵਾ ਤੋਂ ਬਿਨਾਂ ਅਸੀਂ ਜਮਾਂ ਦੇ ਢਹਿ ਚੜ ਜਾਵਾਂਗੇ, ਫਿਰ ਕੀ ਹੋਏਗਾ, ਇੱਥੋਂ ਵੀ ਮੂੰਹ ਕਾਲਾ ਹੀ ਲੈ ਕੇ ਜਾਵਾਂਗੇ, ਜਮ ਸਾਡੇ ਤੇ ਭਾਰੂ ਹੋ ਜਾਣਗੇ ਜਮ। ਦੇਖੋ ਜਦੋਂ ਇੱਥੋਂ ਅਸੀਂ ਜਾਣਾ ਇਸ ਧਰਤੀ ਤੋਂ, ਬਾਅਦ ਵਿੱਚ ਕੀ ਹੋਣਾ ਤੇ ਵਾਹਿਗੁਰੂ ਜੀ ਜਾਣਦੇ ਨੇ, ਜਿਹੜੇ ਗਏ ਜਾਂ ਉਹਨਾਂ ਨੂੰ ਪਤਾ, ਅਸੀਂ ਤੇ ਅਜੇ ਗਏ ਨਹੀਂ ਆ, ਬਾਅਦ ਚ ਜਿਹੜੇ ਜਮ ਟੱਕਰ ਨੇ ਤੇ ਉੱਥੇ ਜਾ ਕੇ ਪਤਾ ਲੱਗੇਗਾ। ਲੇਕਿਨ ਇਸ ਜ਼ਿੰਦਗੀ ਸਾਨੂੰ ਜਿਹੜੇ ਜਮ ਚੰਬੜੇ ਹੋਏ ਨੇ ਉਹਨੇ ਵਿਕਾਰ ਔਗੁਣ ਬੁਰਾਈਆਂ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਚਨ ਲਿਖਿਆ ਹੈ ਕਿ ਜਦੋਂ ਅਸੀਂ ਧਰਤੀ ਤੇ ਆਏ ਸੀ ਨਾ, ਪਰਮਾਤਮਾ ਨੇ ਸਾਨੂੰ ਬੇਅੰਤ ਦਾਤਾਂ ਦਿੱਤੀਆਂ ਤੇ ਅਸੀਂ ਇੱਕ ਇਕਰਾਰ ਕੀਤਾ ਸੀ ਕਿ ਪਰਮਾਤਮਾ ਜੀ ਅਸੀਂ ਨਾ ਧਰਤੀ ਤੇ ਜਾ ਕੇ ਸਤਿਗੁਰੂ ਦੇ ਰਾਹੀਂ ਸੰਗਤ ਦੇ ਰਾਹੀਂ ਤੁਹਾਡਾ ਸਿਮਰਨ ਕਰਾਂਗੇ, ਇਕਰਾਰ ਕਰਕੇ ਆਏ ਹਾਂ। ਸਿਮਰਨ ਕਰਕੇ ਹੀ ਅਸੀਂ ਧਰਤੀ ਤੇ ਆਏ ਹਾਂ, ਸਿਮਰਨ ਕਰਨ ਦੇ ਲਈ ਆਏ ਹਾਂ। ਗੁਰਬਾਣੀ ਇਹ ਗੱਲ ਕਹਿੰਦੀ ਹੈ ਕਿ ਜਦੋਂ ਬੱਚਾ ਮਾਤਾ ਕੇ ਉਦਰ ਵਿੱਚ ਹੁੰਦਾ, ਉਹ ਰੱਬ ਦਾ ਸਿਮਰਨ ਕਰਦਾ ਹੁੰਦਾ, ਅਰਦਾਸਾਂ ਕਰਦਾ ਹੁੰਦਾ। ਹਰ ਪਹਿਲੇ ਪੈਰੇ ਰਹਿਣ ਕੇ ਵਣ ਜਾ ਰਿਹਾ ਮਿੱਤਰਾ, ਹੁਕਮ ਪਿਆ ਗਰਭਾਸ, ਉਰਦਮੁਖ ਅੰਤਰ ਤਪ ਕਰੇ ਵਣ ਜਾ ਰਿਹਾ ਮਿੱਤਰਾ, ਖਸਮ ਛੇਤੀ ਅਰਦਾਸ, ਖਸਮ ਛੇਤੀ ਅਰਦਾਸ ਵਿਖਾਣੇ, ਉਰਦ ਧਿਆਨ ਲਿਵ ਲਾਗਾ। ਅੰਦਰ ਲਿਵ ਲੱਗੀ ਹੋਈ ਸੀ, ਪਰ ਜਦੋਂ ਅਸੀਂ ਧਰਤੀ ਤੇ ਆਏ ਲਿਵ ਟੁੱਟ ਗਈ। ਭਾਈ ਗੁਰਦਾਸ ਜੀ ਕਹਿੰਦੇ ਅਸਨ ਬਸਨ ਸੰਗ ਲੀਨੇ ਉਹ ਬਚਨ ਕੀਨੇ, ਜਨਮ ਧਾਰ ਸਾਧ ਸੰਗ ਸ੍ਰੀ ਗੁਰ ਅਰਾਧ ਹੈ। ਅਸਨ ਦਾ ਅਰਥ ਹੁੰਦਾ ਖਾਣ ਪੀਣ ਦੇ ਪਦਾਰਥ, ਬਸਨ ਮੈਣ ਬਸਤਰ ਪਹਿਨਣ ਦੇ ਪਦਾਰਥ। ਰੱਬ ਕੋਲੋਂ ਇਹਨਾਂ ਦਾਤਾਂ ਨੂੰ ਲੈ ਕੇ, ਇਹਨਾਂ ਪਦਾਰਥਾਂ ਦੀਆਂ ਦਾਤਾਂ ਨੂੰ, ਤੇ ਰੱਬ ਨਾਲ ਇੱਕ ਅਸੀਂ ਬਚਨ ਕੀਤਾ ਸੀ, ਇਕਰਾਰ ਕੀਤਾ ਸੀ ਕਿ ਜਨਮ ਧਾਰ ਸਾਧ ਸੰਗ ਸ੍ਰੀ ਗੁਰ ਅਰਾਧ ਹੈ, ਕਿ ਜਨਮ ਤੋਂ ਬਾਅਦ ਸਤ ਸੰਗਤ ਰਾਹੀਂ ਗੁਰੂ ਦੇ ਰਾਹੀਂ ਵਾਹਿਗੁਰੂ ਜੀ ਤੁਹਾਡੀ ਅਰਾਧਨਾ ਕਰਾਂਗੇ, ਇਹ ਅਸੀਂ ਇਕਰਾਰ ਕਰਕੇ ਆਏ ਹਾਂ। ਪਰ ਇਹਾਂ ਆਏ ਦਾਤਾ ਬਿਸਰਾਏ, ਦਾਸੀ ਸੰਗ ਲਪਟਾਏ, ਪੰਚਭੂਤ ਦੂਤ ਭ੍ਰਮਤ ਅਸਾਧ ਹੈ। ਜਦੋਂ ਅਸੀਂ ਧਰਤੀ ਤੇ ਆਏ ਫਿਰ ਦਾਤਾ ਭੁੱਲ ਗਿਆ, ਦਾਤ ਪਿਆਰੀ ਵਿਸਰਿਆ ਦਾਤਾਰਾ, ਸਾਨੂੰ ਦੁਨੀਆਂ ਦੇ ਪਦਾਰਥ ਵਧੀਆ ਲੱਗਣ ਲੱਗ ਪਏ, ਰਿਸ਼ਤੇਦਾਰ ਵਧੀਆ ਲੱਗਣ ਲੱਗ ਪਏ, ਲੇਕਿਨ ਜਿੰਨੇ ਸਾਨੂੰ ਪਦਾਰਥ ਦਿੱਤੇ ਉਹ ਭੁੱਲ ਗਿਆ। ਇਹਾਂ ਆਏ ਦਾਤਾ ਬਿਸਰਾਏ, ਦਾਸੀ ਸੰਗ ਲਪਟਾਏ, ਮਾਇਆ ਸਾਡੀ ਦਾਸੀ ਸੀ, ਅਸੀਂ ਦਾਸੀ ਦੇ ਨਾਲ ਜੁੜ ਗਏ, ਤੇ ਹੋਇਆ ਕਿ ਪੰਚਭੂਤ ਦੂਤ ਭ੍ਰਮਤ ਅਸਾਧ ਹੈ, ਫਿਰ ਪੰਜਾਂ ਵਿਕਾਰਾਂ ਨੇ ਸਾਡੇ ਤੇ ਕਾਬੂ ਪਾ ਲਿਆ। ਉਹ ਜਿਹੜੇ ਪੰਜ ਸਾਡੇ ਤੇ ਕਾਬੂ ਆ ਲਿਆ, ਇਹ ਵੀ ਜਮ ਦੂਤ ਹੀ ਨੇ, ਤੇ ਉਹ ਫਿਰ ਸਾਨੂੰ ਭਰਮਾਈ ਫਿਰਦੇ ਨੇ, ਭਟਕਾਈ ਫਿਰਦੇ ਨੇ। ਗੁਰੂ ਸਾਹਿਬ ਜੀ ਕਹਿੰਦੇ ਜੇ ਅਸੀਂ ਗੁਰੂ ਦੀ ਸੇਵਾ ਨਹੀਂ ਕਰਾਂਗੇ ਫਿਰ ਅਸੀਂ ਉਹਨਾਂ ਦੇ ਬੱਝੇ ਰਵਾਂਗੇ, ਜਮਾਂ ਦੇ, ਜਮਾਂ ਦੀ ਪੁਰੀ ਚ ਵੀ ਜਾਵਾਂਗੇ, ਮੂੰਹ ਕਾਲਾ ਲੈ ਕੇ ਇਸ ਧਰਤੀ ਤੋਂ ਜਾਵਾਂਗੇ। ਇਸ ਕਰਕੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਭਾਈ ਗੁਰੂ ਦੀ ਸੇਵਾ ਕਰੋ, ਗੁਰੂ ਦੀ ਸੇਵਾ ਚੋਂ ਕੀ ਨਹੀਂ ਮਿਲ ਸਕਦਾ। ਅੰਮ੍ਰਿਤ ਬਾਣੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰੂ ਦੀ ਸੇਵਾ ਦੀ ਮਹਾਨਤਾ ਦੱਸੀ ਹੈ ਕਿ ਦੁਨੀਆਂ ਦੇ ਲੋਕੋ ਗੁਰੂ ਦੀ ਸੇਵਾ ਕਰਕੇ ਕੀ ਨਹੀਂ ਮਿਲਦਾ। ਸੰਸਕ੍ਰਿਤ ਸ਼ਲੋਕਾਂ ਚ ਗੁਰੂ ਦਾ ਇੱਕ ਬਚਨ ਹੈ ਕਿ ਪਾਸ਼ੰਗ ਕ੍ਰੋਧ ਅਗਰਣੀ ਮੈਂ ਨਰਾਸੰਗ ਆਸ ਪੂਰਨ ਹੈ। ਪਾਸ਼ੰਗ ਦਾ ਅਰਥ ਹੁੰਦਾ ਪਛੜ ਜੇ, ਜਿਹੜੇ ਪਛੜੇ ਹੋਏ ਲੋਕ ਨੇ, ਪਿੱਛੇ ਰਹਿ ਗਏ ਨੇ ਕਿਸੇ ਵੀ ਪੱਖ ਤੋਂ, ਕੇਵਲ ਆਰਥਿਕ ਤੋਂ ਨਹੀਂ, ਕਿਸੇ ਵੀ ਪੱਖ ਤੋਂ ਜਿਹੜੇ ਪਛੜੇ ਹੋਏ ਨੇ। ਪਾਸ਼ੰਗ ਕ੍ਰੋਧ ਅਗਰਣੀ ਮੈਂ ਨਿਰਾਸੰਗ ਆਸ ਪੂਰਨ ਹੈ, ਜਿਹੜੇ ਪਛੜ ਗਏ ਨੇ ਕਿਸੇ ਵੀ ਪੱਖ ਤੋਂ, ਤੇ ਜਿਹੜੇ ਨਿਰਾਸ ਨੇ ਪਛੜੇ ਹੋਏ ਜਿਹੜੇ ਨੇ ਅਗਾਂਹ ਵਧੂ ਹੋ ਜਾਂਦੇ ਨੇ, ਤੇ ਜਿਹੜੇ ਨਿਰਾਸ ਨੇ ਉਹਨਾਂ ਦੀਆਂ ਆਸਾਵਾਂ ਪੂਰੀਆਂ ਹੋ ਜਾਂਦੀਆਂ ਨੇ। ਨਿਰਧਨ ਭਏ ਧਨਵੰਤੇ, ਰੋਗੀਨ ਰੋਗ ਖੰਡਣੇ, ਜਿਹੜੇ ਨਿਰਧਨ ਨੇ ਤੇ ਜੇ ਉਹ ਗੁਰੂ ਦੇ ਦੱਸੇ ਮਾਰਗ ਤੇ ਚੱਲਣ ਤੇ ਉਹਨਾਂ ਦਾ ਧਨ ਦੀ ਕੰਗਾਲੀ ਵੀ ਕੱਟੀ ਜਾਂਦੀ ਹੈ। ਜਿਹੜੇ ਰੋਗੀ ਨੇ ਉਹ ਗੁਰੂ ਦੇ ਚਰਣਾਂ ਨਾਲ ਆਪਣੀ ਸੁਰਤ ਜੋੜਨ, ਉਹਨਾਂ ਦੇ ਰੋਗ ਵੀ ਕੱਟੇ ਜਾਂਦੇ ਨੇ। ਭਗਤੇ ਭਗਤ ਦਾਨੰਗ ਰਾਮ ਨਾਮ ਗੁਣ ਕੀਰਤਨ ਹੈ, ਜਿਹੜੇ ਰੱਬ ਦੀ ਭਗਤੀ ਚਾਹੁੰਦੇ ਨੇ ਭਾਈ ਉਹ ਗੁਰੂ ਦੇ ਕੋਲ ਆ ਜਾਣ, ਉਹ ਵੀ ਰੱਬ ਦੀ ਭਗਤੀ ਵਿੱਚ ਜੁੜ ਜਾਂਦੇ, ਉਹਨਾਂ ਨੂੰ ਭਗਤੀ ਦੀ ਦਾਤ ਮਿਲ ਜਾਂਦੀ ਹੈ। ਅਖੀਰ ਦੇ ਬਚਨ ਕੇ ਪਾਰਵਣ ਪੁਰਖ ਦਤਾਰੈ, ਨਾਨਕ ਗੁਰ ਸੇਵਾ ਕੇ ਨਾ ਲੱਭਤੇ। ਗੁਰੂ ਤਾਂ ਪ੍ਰਮਾਤਮਾ ਦਾ ਰੂਪ ਹੈ, ਗੁਰੂ ਦੀ ਸੇਵਾ ਕਰਕੇ ਕੀ ਨਹੀਂ ਲੱਭ ਸਕਦਾ, ਸਭ ਕੁਝ ਲੱਭ ਸਕਦਾ, ਪਰ ਕਦੋਂ ਲੱਭ ਸਕਦਾ ਜੇ ਅਸੀਂ ਗੁਰੂ ਦੀ ਸੇਵਾ ਕਰਾਂਗੇ। ਗੁਰੂ ਸਾਹਿਬ ਜੀ ਇੱਥੇ ਵੀ ਕਹਿੰਦੇ ਭਾਈ ਜੇ ਗੁਰੂ ਦੀ ਸੇਵਾ ਕਰਾਂਗੇ ਫਿਰ ਤੇ ਅਸੀਂ ਜੀਵਨ ਸਾਡਾ ਮੁੱਖ ਉਜਲਾ ਹੋ ਜਾਏਗਾ, ਪਰ ਜੇ ਅਸੀਂ ਗੁਰੂ ਦੀ ਸੇਵਾ ਨਾ ਕੀਤੀ ਫਿਰ ਬਿਨ ਸਤਿਗੁਰ ਸੇਵੇ ਜੰਪੁਰ ਬੱਧੇ ਮਾਰੀਅਨ ਮੂੰਹ ਕਾਲੇ ਉੱਠ ਜਾਏ। ਬਾਬਾ ਫਰੀਦ ਸਾਹਿਬ ਜੀ ਦਾ ਇੱਕ ਪਾਵਨ ਪਵਿੱਤਰ ਬਚਨ ਹੈ, ਫਰੀਦਾ ਭੂਮ ਰੰਗਾਵਲੀ ਮੰਜ ਵਿਸੂਲਾ ਬਾਗ, ਜੋ ਜਨ ਪੀਰ ਨਿਵਾਜਿਆ ਤਿੰਨਾ ਆਂਚ ਨਾ ਲਾਗ। ਕਹਿੰਦੇ ਜਿਹੜੀ ਧਰਤੀ ਹੈ ਨਾ ਇਹ ਬੜੀ ਸੋਹਣੀ ਹੈ, ਰੰਗਾਵਲੀ ਹੈ, पर इहदे विच इक ना जहर दा बाग भी है, जहर दे बूटे भी हैगे ने। संसार बड़ा सुंदर है पर इस संसार अंदर वाहिगुरु जी ने विकार भी पा दिते ने, माया भी बना दिती है। पर जिन्हां ते गुरु दी बख्शिश हो जाए, पीर दर्थ गुरु मुरसद कह लो, उस्ताद कह लो, परमात्मा दा गुरु कह लो, जिन्हां ते गुरु दी बख्शिश हो गई, किसी पीर दी बख्शिश हो गई, उन्हां नूं ते फिर आंच नहीं लगती। ये जिहड़ा जहर दियां विच गंदलां ने ये उन्हूं पोह नहीं सकदियां। सो सतगुरु साहब जी कहिंदे भाई जे गुरु की सेवा नहीं करांगे मूँह काले उठ जाए, इस धरती तो असी काले मूँह लैके चले जावांगे।
1: महला पहला
0: ये पवित्र श्लोक धन गुरु नानक साहब जी महाराज का है।
1: जालो ऐसी रीत जित मैं प्यारा विसरै।
0: गुरु साहब जी कहिंदे जालो ऐसी रीत, रीत दर्थ हुंदा मर्यादा कमकार। आपां कहिंदे ना कि नवीं रीत पै गई है। सतगुरु साहब जी कहिंदे जालो ऐसी रीत जित मैं प्यारा विसरै। मैं वो हर रीत साड़न दे लई तैयार हाँ जिहदे नाल जुड़ के मैनू मेरा परमात्मा भुलदा। गुरबाणी का एक वचन के टूटड़ी आसा प्रीत जो लाई बयान स्यू, नानक सच्ची रीत साई सेती रतिया। परमात्मा तो बिना होर जिस बन्ने भी असी अपनी सुरत जोड़दे हां वह कच्ची प्रीत है, वह नाल निभण वाली नहीं है। इस करके सतगुरु साहब जी कहिंदे मैं हर चीज जिहड़ी है वह रीत वह रिवाज जां वह परंपरा उन्हें छड्डण लई तैयार हाँ जिहदे नाल जुड़ के मैनू परमात्मा भुल जांदा है। हुण सानू साडे सतगुरु जी ने केवल जो मर्यादा दित्ती भाई सतसंगत करो, बाणी पढ़ो, परमात्मा का सिमरन करो, सेवा करो, यह साडा गुरमत का मार्ग है। हुण कोई होर ही मूर्तियां का ध्यान धरी जाए, मूर्तां कदी सानू रब तक नहीं लैके जाणगियां। मूर्तां का ध्यान तरांगे तो मूर्तां तक ही रहांगे, इहनू अगे नहीं वधांगे। जिस चीज नूं तुसी याद करोगे उहो जे ही होवोगे तुसी। देखो ना पत्थर नूं पूजोगे पत्थर वर्गे बन जाओगे तुसी, पत्थर तुहानू को रब वर्गे थोड़ा बना देवेगा। पत्थर तो आप कठोर है, तुसी भी अंदरों कठोर ही रहोगे। भगत नामदेव जी ने बचन किया ना कि शिव शिव करते जो नर त्यावे, बल्द चढ़े डौरू टमकावे, पैरों भूत शीतला तावे, खर बाहन उछार उडावे, हों तो एक रमैया लै हो आन देव बदलाव दे हो, महामाई की पूजा करे नर से नार होए उतरे। भगत साहब जी कहने कि जेडे पैरों की पूजा करनगे पैरों वर्गे बन जाएंगे। भाई पैरों मड़िया च सुआह उडाउंदा है, वह भी मड़िया जाके सुआह उडाउणगे जेडे पैरों की पूजा करनगे। पैरों भूत शीतला तावे, शीतला देवी की उपासना करने वाले जड़े शीतला देवी वर्गे बन जाएंगे। खार कहिंदे ने खोते नूं, शीतला दी सवारी खोते दे दसी गई है। आ जिन्हें देवी देवते कल्पे ने फिर दस्या कि उन्हां दी सवारी कि जम की सवारी कहिंदे झोटे ते है, शीतला दी खोते ते है। और आ माया जिहदी लोकी पूजा नहीं करते, दिवाली का दिन आना है ते लोकी ना रात नूं दीवे जगा के ते कहिंदे पूजा करनी है, वह माया ते रहे, माया की सवारी ते उल्लू ते है। ते उल्लू तो चानण चाहुंदा ही नहीं, तुसी दीवे जगा लेंदे हो, माया की सवारी उल्लू ते, तुसी पढ़ के देखो पुराणा नूं। इस करके जिथे चानण उथे किथे माया आ जाएगी, कोई होर कारण हो सकता है दीवे जगाउण दा, कोई दीवे जगाया माया आएगी। कई बार आई भी चली जाती रात के चानण के अंदर। इस करके गुरु साहब जी ने कहा है कि जिहो जे इष्ट नाल जुड़ोगे तुसी, देवी की आराधना करोगे देवी वर्गे बन जाओगे, शिव जी की आराधना करोगे शिव जी वर्गे बन जाओगे। वह भी बल्द से चढ़े ने गल च सप पाया, उदा का रूप तुहानू मिल जाएगा। पर हौ तो एक रमैया लै हो, असी तो केवल एक परमात्मा प्रभु वाहिगुरु जो ईश्वर सर्व व्यापक है भाई, उहदे प्यार विच जुड़दे हैं। गुरु साहब जी इत्थे भी कहिंदे ने भाई मैं वह हर रीत जिहड़ी मैनू परमात्मा तो तोड़दी है मैं उहनू साड़न दे लई तैयार हाँ, उहनू त्यागन दे लई तैयार हाँ।
1: जी दूजे पासों मंगिए
0: नानक साई भली प्रीत जित साहिब सेती पत रहे। गुरु साहब जी कहिंदे के उही प्रीत चंगी है, उही कम चंगा है जिहदे नाल जुड़ के साडी वाहिगुरु जी दे दर ते इज्जत बने, उही रीत चंगी मर्यादा चंगी है। हुण असी कई कम करदे देखो ना, आपां कहिंदे देखो जी धार्मिक कर्मी है, वर्त रखदियां ने साडियां धीआं भैणां। देखो तंदुरुस्ती लई भुखे रहना बहुत चंगी गल है, ਪਰ ਕੋਈ ਇਸ ਖਿਆਲ ਨਾ ਰੱਖੇ ਜੀ ਇਹਨਾਂ ਦਿਨਾਂ ਚ ਵਰਤ ਰੱਖਾਂਗੇ ਤੇ ਇਹ ਕੁਝ ਹੋ ਜਾਏਗਾ। ਇਹ ਕੇਵਲ ਤਾਂ ਕੇਵਲ ਗੁਰਮਤੇ ਨੂੰ ਪ੍ਰਵਾਨ ਨਹੀਂ ਕਰਦੀ, ਹੋਰ ਰੱਖਣ ਪਈ ਜੀ ਸਦਕੇ ਜਿਨ੍ਹਾਂ ਦਾ ਮਾਰਗ ਨਹੀਂ ਹੈ। ਪਰ ਅਖਵਾਈਏ ਅਸੀਂ ਸਿੱਖ, ਫਿਰ ਅਸੀਂ ਵਰਤਾਂ ਮਗਰ ਜਾਈਏ, ਫਿਰ ਅਸੀਂ ਹੱਥ ਦਿਖਾਉਣ ਵਾਲਿਆਂ ਮਗਰ ਜਾਈਏ, ਫਿਰ ਅਸੀਂ ਕਿਤੇ ਪੱਤਰੀਆਂ ਕਢਾਉਂਦੇ ਫਿਰੀਏ, ਇਹਦਾ ਮਤਲਬ ਸਾਨੂੰ ਆਪਣੇ ਗੁਰੂ ਤੇ ਭਰੋਸਾ ਹੀ ਨਹੀਂ ਹੈ। ਗੁਰੂ ਤੇ ਭਰੋਸਾ ਨੇ ਜਿੰਨਾ ਚਿਰ ਹੋਏਗਾ ਉਨਾ ਚਿਰ ਸਾਡਾ ਪਾਰ ਉਤਾਰਾ ਨਹੀਂ ਹੋਣਾ। ਗੁਰੂ ਕਲਗੀਧਰ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਜੀ ਚ ਰਹਿੰਦੇ ਸਨ ਨਾ, ਜਦੋਂ ਇੱਕ ਸਿੱਖ ਸੀ ਉਹਨਾਂ ਦਾ ਬੜਾ ਪਿਆਰਾ, ਪਰ ਉਹਦੀ ਜਿਹੜੀ ਧਰਮ ਪਤਨੀ ਸੀ ਨਾ ਉਹ ਸੀ ਕਿਸੇ ਪੀਰ ਦੀ ਉਪਾਸਕ, ਕਬਰ ਦੀ ਉਪਾਸਕ, ਤੇ ਘਰ ਵਾਲੇ ਨੇ ਰੋਜ਼ ਰੋਕਣਾ, ਉਹ ਕਬਰ ਵਾਲੇ ਨੂੰ ਮਾੜਾ ਚੰਗਾ ਵੀ ਕਹਿਣਾ ਕਿ ਉੱਥੇ ਨਾ ਜਾ ਤੂੰ ਗੁਰੂ ਸਾਹਿਬ ਜੀ ਕੋਲ ਜਾਇਆ ਕਰ। ਪਰ ਬੀਬੀ ਨਾ ਮੰਨੀ, ਚਲੋ ਉਹਦਾ ਸੁਭਾਅ ਸੀ। ਕਹਿੰਦੇ ਇੱਕ ਦਿਨ ਘਰ ਵਾਲਾ ਬੀਬੀ ਨੂੰ ਕਬਰ ਤੇ ਛੱਡਣ ਗਿਆ ਤੇ ਉਹਨੇ ਵੀ ਸਿਰ ਝੁਕਾਤਾ ਮਾੜਾ ਜਿਹਾ, ਉਹਨੇ ਵੀ ਮਾੜੀ ਜਿਹੀ ਵੰਦਨਾ ਕਰਤੀ, ਦੇਖਾ ਦੇਖੀ ਕਰ ਦਿੱਤੀ। ਫਿਰ ਗੁਰੂ ਉਹ ਜਿਹੜਾ ਪੀਰ ਸੀ ਨਾ ਕਬਰ ਵਾਲਾ, ਉਹਨੇ ਉਹਨੂੰ ਖੂਬ ਰਗੜਿਆ, ਉਹਦੇ ਗੁੱਟ ਗਿੱਡੇ ਛਿੱਲ ਦਿੱਤੇ, ਉਹਨੂੰ ਢਾ ਲਿਆ ਉਹਨੂੰ। ਉਹ ਰੋਂਦਾ ਖਰੋਂਦਾ ਗੁਰੂ ਸਾਹਿਬ ਜੀ ਕੋਲ ਗਿਆ ਕਿ ਮਹਾਰਾਜ ਤੁਹਾਡੇ ਸੇਵਕ ਬਣਦਾ ਕੀ ਫਾਇਦਾ ਜੀ, ਆ ਕਬਰਾਂ ਵਾਲਿਆਂ ਨੇ ਸਾਨੂੰ ਮਾਰਨਾ। ਗੁਰੂ ਸਾਹਿਬ ਕਹਿੰਦੇ ਸਿੱਖ ਦੇ ਤਾਂ ਜਮਰਾਜ ਨਹੀਂ ਆ ਸਕਦਾ, ਕਬਰ ਵਾਲੇ ਦੀ ਕੀ ਜ਼ਰੂਰਤ ਹੈ ਬਈ, ਸਿੱਖ ਤੇ ਨਹੀਂ ਕੋਈ ਆ ਸਕਦਾ। ਜਮਰਾਜ ਵੀ ਡਰਦਾ ਸਿੱਖ ਦੇ ਕੋਲੋਂ, ਜੇ ਸਿੱਖ ਹੋਏ ਕੋਈ ਮੇਰੇ ਵਰਗਾ ਭੇਖੀ ਨਾ ਹੋਏ। ਸਤਿਗੁਰੂ ਜੀ ਨੇ ਬੁਲਾ ਲਿਆ ਕਬਰ ਵਾਲੇ ਨੂੰ, ਤੇਰੀ ਹਿੰਮਤ ਕਿਵੇਂ ਪਈ ਵੀ ਸਾਡੇ ਸਿੱਖ ਨੂੰ ਮਾਰਨ ਦੀ? ਕਹਿਣ ਲੱਗਾ ਮਹਾਰਾਜ ਜਿੰਨਾ ਚਿਰ ਤੁਹਾਡਾ ਸਿੱਖ ਸੀ ਮੈਂ ਕੁਝ ਨਹੀਂ ਕਿਹਾ, ਅੱਜ ਥੋੜਾ ਜਿਹਾ ਮੇਰਾ ਵੀ ਬਣ ਗਿਆ, ਹੁਣ ਮੈਂ ਜੋ ਮਰਜ਼ੀ ਕਰਨਾ। ਥੋੜੇ ਥੋੜੇ ਅਸੀਂ ਦੂਜਿਆਂ ਦੇ ਵੀ ਬੜ ਜਾਂਦੇ ਹਾਂ, ਕਦੀ ਕਬਰ ਤੇ ਗਏ ਉੱਥੇ ਝੁੱਕ ਗਏ, ਸਿਰ ਤੇ ਸੋਹਣੀ ਦਸਤਾਰ ਹੈ, ਗਲ ਕਿਰਪਾਨ ਹੈ, ਉੱਥੇ ਵੀ ਮੱਥਾ ਟੇਕਦਾ, ਚਲੋ ਜੀ ਧਾਰਮਿਕ ਸਥਾਨ ਹੈ, ਮੂਰਤ ਨੂੰ ਵੀ ਮੱਥਾ ਟੇਕਤਾ, ਜਗਰਾਤੇ ਵਾਲਿਆਂ ਕੋਲ ਜਾ ਕੇ ਉੱਥੇ ਵੀ ਨੱਕ ਰਗੜਤਾ, ਪੰਡਤਾਂ ਕੋਲ ਚਲੇ ਗਏ, ਕਿਤੇ ਹੋਰ ਸਿਆਣਿਆਂ ਕੋਲ ਚਲੇ ਗਏ, ਕਿਤੇ ਧਾਗੇ ਤੁਗੇ ਜੇ ਲੈ ਕੇ ਬੰਨ ਕੇ ਕਰ ਲਏ। ਹੁਣ ਜੇ ਅਸੀਂ ਉਧਰ ਜਾਵਾਂਗੇ ਫਿਰ ਤੇ ਇਹੀ ਕੁਝ ਹੋਣਾ ਵੀ ਸਾਡੇ ਨਾਲ ਇੱਕ ਬੇੜੀ ਚ ਪੈਰ ਰੱਖ ਲਈਏ ਆਪਾਂ, ਦੋ ਬੇੜੀਆਂ ਚ ਕਹਿੰਦੇ ਬੈਰ ਰੱਖਣ ਵਾਲਾ ਬੰਦਾ ਪਾਰ ਨਹੀਂ ਉਤਰਦਾ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ, ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪੱਤਰ ਹੈ। ਗੁਰੂ ਸਾਹਿਬ ਜੀ ਕਹਿੰਦੇ ਉਹੀ ਪਿਆਰ ਚੰਗਾ ਹੈ, ਉਹੀ ਰੀਤ ਚੰਗੀ ਹੈ ਜਿਸ ਰੀਤ ਦੇ ਕਰਨ ਨਾਲ ਸਾਡੀ ਵਾਹਿਗੁਰੂ ਜੀ ਦੇ ਦਰ ਤੇ ਇੱਜ਼ਤ ਬਣੇ, ਵਡਿਆਈ ਬਣੇ। ਤੇ ਜਿਨ੍ਹਾਂ ਰੀਤਾਂ ਦੇ ਕਰਨ ਨਾਲ ਅਸੀਂ ਵਾਹਿਗੁਰੂ ਜੀ ਦੇ ਦਰ ਤੋਂ ਬੇਮੁੱਖ ਹੁੰਦੇ ਹਾਂ, ਉਹ ਰੀਤਾਂ ਸਾੜ ਦੇਣੀਆਂ ਚਾਹੀਦੀਆਂ ਨੇ। ਹਰ ਚਰਨ ਕਮਲ ਕੀ ਪ੍ਰੀਤ ਰੀਤ, ਸੰਤਨ ਮਨ ਆਵੇ ਜੀਓ, ਦੁਤੀਆ ਭਾਉ ਵਿਪਰੀਤ ਦਾਸਾਂ ਨੇ ਭਾਵੇ ਜੀਓ। ਰੱਬ ਦੇ ਪਿਆਰਿਆਂ ਨੂੰ ਤੇ ਕੇਵਲ ਤਾਂ ਕੇਵਲ ਇੱਕ ਪਰਮਾਤਮਾ ਦਾ ਪਿਆਰ ਹੀ ਚੰਗਾ ਲੱਗਦਾ। ਕਹਿੰਦੇ ਪਰਮਾਤਮਾ ਜੀ ਜਦੋਂ ਦੇ ਤੁਹਾਡੇ ਨਾਲ ਜੁੜੇ ਅਸੀਂ ਕਿਸੇ ਦੀ ਪਰਵਾਹ ਨਹੀਂ ਕਰਦੇ, ਕਿਸੇ ਵੱਲ ਦੇਖਦੇ ਨਹੀਂ ਹੈ, ਅਸੀਂ ਰੋਜ਼ ਬਚਨ ਪੜ੍ਹਦੇ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪ੍ਰਾਣ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ। ਪਰਮਾਤਮਾ ਜੀ ਜਦੋਂ ਜੇ ਤੁਹਾਡੇ ਚਰਨਾਂ ਨਾਲ ਜੁੜ ਗਏ ਨਾ, ਅਸੀਂ ਕਿਸੇ ਨੂੰ ਅੱਖ ਹੇਠ ਨਹੀਂ ਲਿਆਉਂਦੇ, ਕਿਸੇ ਦੀ ਪਰਵਾਹ ਨਹੀਂ ਕਰਦੇ। ਬੜੇ ਸੋਹਣੇ ਨੇ ਰਾਮ ਰਹੀਮ ਹੋਰ ਵਿਹੜੇ ਨੇ, ਜੇਕਰ ਅਸੀਂ ਕਿਸੇ ਦੀ ਕੋਈ ਪਰਵਾਹ ਨਹੀਂ ਕਰਦੇ। ਜਦੋਂ ਸਿੱਖ ਆਪਣੇ ਗੁਰੂ ਦੇ ਭਰੋਸੇ ਤੇ ਰਹੇ ਨਾ, ਪਰਮਾਤਮਾ ਦੇ ਭਰੋਸੇ ਤੇ, ਗੁਰੂ ਦੇ ਦੱਸੇ ਮਾਰਗ ਤੇ ਚੱਲੇ, ਸੱਚ ਜਾਣਨਾ ਉਹਨੂੰ ਦੁਨੀਆਂ ਦਾ ਕੋਈ ਮਾਰਗ ਡਲਾ ਨਹੀਂ ਸਕਦਾ। ਕਲਗੀਧਰ ਪਾਤਸ਼ਾਹ ਜੀ ਜਦੋਂ ਜਾ ਰਹੇ ਨਾ ਦੱਖਣ ਨੂੰ, ਸਤਿਗੁਰੂ ਜੀ ਪਹੁੰਚੇ ਨੇ ਅਜਮੇਰ ਦੇ ਕੋਲ, ਇੱਕ ਤੀਰਥ ਹੈ ਪੁਸ਼ਕਰ ਰਾਜ, ਹਿੰਦੂ ਮਤ ਦਾ ਤੀਰਥ ਪੁਸ਼ਕਰ ਰਾਜ, ਇੱਕ ਪ੍ਰਯਾਗ ਰਾਜ ਹੈ, ਦੋ ਰਾਜ ਤੀਰਥ ਨੇ ਹਿੰਦੂ ਮਤ ਦੇ, ਪ੍ਰਯਾਗ ਰਾਜ ਤੇ ਪੁਸ਼ਕਰ ਰਾਜ। ਪੁਸ਼ਕਰ ਕਹਿੰਦੇ ਬ੍ਰਹਮਾ ਜੀ ਦਾ ਸਥਾਨ ਹੈ, ਬ੍ਰਹਮਾ ਜੀ ਦਾ ਇੱਕ ਹੀ ਮੰਦਰ ਮਿਲੇਗਾ ਤੁਹਾਨੂੰ, ਥਾਂ ਥਾਂ ਦੀ ਨਹੀਂ ਮਿਲਣਗੇ। ਸ਼ਿਵ ਜੀ ਦੇ ਬੜੇ ਮਿਲਣਗੇ, ਸ਼ਿਵ ਜੀ ਕੋਲ ਤਰਸੂਲ ਹੈ ਨਾ ਡਰਾਉਣ ਦੇ ਲਈ, ਕਹਿੰਦੇ ਮੌਤ ਦਾ ਦੇਵਤਾ, ਸ਼ਿਵ ਜੀ ਦੇ ਮੰਦਰ ਤੁਹਾਨੂੰ ਥਾਂ ਥਾਂ ਤੇ ਮਿਲ ਜਾਣਗੇ, ਲੇਕਿਨ ਬ੍ਰਹਮਾ ਜੀ ਦਾ ਇੱਕੋ ਮੰਦਰ ਹੈ ਪੁਸ਼ਕਰ ਰਾਜ। ਕਲਗੀਧਰ ਪਾਤਸ਼ਾਹ ਜੀ ਇਸ ਇਲਾਕੇ ਠਹਿਰੇ ਨੇ, ਇਤਿਹਾਸ ਕਹਿੰਦੇ ਬਹਾਦਰ ਸ਼ਾਹ ਵੀ ਨਾਲ ਨਾਲ ਜਾ ਰਿਹਾ, ਇਲਾਕੇ ਦੇ ਲੋਕ ਇਕੱਠੇ ਬਹਾਦਰ ਸਾਹਿਬ ਕੋਲ ਆਏ, ਕਹਿੰਦੇ ਜੀ ਸਾਡੇ ਇਲਾਕੇ 'ਚ ਬੜਾ ਇੱਕ ਖੂੰਖਾਰ ਸ਼ੇਰ ਹੈ, ਬੜਾ ਨੁਕਸਾਨ ਕਰਦਾ ਮਾਲ ਡੰਗਰ ਦਾ, ਬੰਦਿਆਂ ਦਾ ਨੁਕਸਾਨ ਕਰਦਾ, ਤੁਸੀਂ ਆਏ ਹੋ ਕਿ ਤੁਹਾਨੂੰ ਉਹਦੇ ਤੋਂ ਛੁਟਕਾਰਾ ਹੀ ਦਵਾ ਦਿਓ। ਬਹਾਦਰ ਸਾਹਿਬ ਨੇ ਆਪਣੇ ਸਿਪਾਹੀਆਂ ਨੂੰ ਕਿਹਾ ਕੋਈ ਹੈ ਸੂਰਮਾ ਭਾਈ ਜਿਹੜਾ ਜੰਗਲ ਜਾ ਕੇ ਸ਼ੇਰ ਨੂੰ ਮਾਰੇ? ਉਹ ਕਹਿਣ ਲੱਗੇ ਜੀ ਇਕੱਲਿਆਂ ਨਹੀਂ, ਕੋਈ 10-15 ਬੰਦੇ ਜਾ ਕੇ ਘੇਰ ਘੂਰ ਕੇ ਤੇ ਮਾਰ ਸਕਦੇ, ਇਕੱਲਿਆਂ ਨਹੀਂ। ਬਹਾਦਰ ਸਾਹਿਬ ਕਹਿੰਦਾ ਇਕੱਲਾ ਕੋਈ ਜਾਏ? ਤੇ ਉਹ ਸਿਪਾਹੀ ਕਹਿਣਗੇ ਜੇ ਇਕੱਲਿਆਂ ਦੇਖਣਾ ਫਿਰ ਗੁਰੂ ਗੋਬਿੰਦ ਸਿੰਘ ਜੀ ਮਾਰ ਸਕਦੇ, ਉਹਨਾਂ ਬੜੇ ਸ਼ੇਰ ਮਾਰੇ ਨੇ। ਬਹਾਦਰ ਸਾਹਿਬ ਵੀ ਰਾਜਨੀਤਿਕ ਬੰਦਾ ਸੀ, ਸਤਿਗੁਰੂ ਜੀ ਨੂੰ ਕਹਿਣ ਲੱਗਾ ਮਹਾਰਾਜ ਸੁਣਿਆ ਤੁਸੀਂ ਬਹੁਤ ਸ਼ਿਕਾਰ ਕੀਤੇ, ਤੁਸੀਂ ਬੜੀਆਂ ਜੰਗਾਂ ਲੜੀਆਂ, ਤੁਸੀਂ ਤੇਗ ਦੇ ਧਨੀ ਹੋ, ਬੇਨਤੀ ਹੈ ਕਿ ਇਸ ਇਲਾਕੇ 'ਚ ਇੱਕ ਬੜਾ ਖੂੰਖਾਰ ਸ਼ੇਰ ਲੋਕਾਂ ਦਾ ਨੁਕਸਾਨ ਕਰਦਾ ਹੈ, ਅਤੇ ਤੁਸੀਂ ਨਾਲੇ ਉਹਦਾ ਸ਼ਿਕਾਰ ਕਰੋ, ਨਾਲੇ ਤੁਹਾਡੀ ਬਹਾਦਰੀ ਦੇਖ ਲਾਂਗੇ, ਨਾਲੇ ਲੋਕਾਂ ਨੂੰ ਛੁਟਕਾਰਾ ਮਿਲ ਜਾਏਗਾ। ਕਲਗੀਧਰ ਪਾਤਸ਼ਾਹ ਜੀ ਨੇ ਸੱਤ ਵਜਨ ਕਿਹਾ, ਢਾਲ ਤਲਵਾਰ ਲੈ ਕੇ ਤੁਰਨ ਲੱਗੇ। ਭਾਈ ਸਾਹਿਬ ਜੀ ਸੰਤੋਖ ਸਿੰਘ ਜੀ ਲਿਖਦੇ, ਇੱਕ ਸਿੱਖ ਸੀ ਭਾਈ ਰੋਸ਼ਨ ਸਿੰਘ, ਸਾਧਗੁਰੂ ਜੀ ਨੂੰ ਕਹਿਣ ਲੱਗਾ, ਮਹਾਰਾਜ ਤੁਸੀਂ ਅੱਗੇ ਬੜੇ ਸ਼ੇਰ ਮਾਰੇ, ਕੋਲ ਮਾਰ ਦਿਓਗੇ ਕੀ ਹੋ ਜਾਏਗਾ, ਬੜੀਆਂ ਜੰਗਾਂ ਲੜੀਆਂ ਜੇ ਇੱਥੇ, ਹੋਰ ਤੁਸੀਂ ਸ਼ੇਰ ਨਾਲ ਲੜਾਈ ਲਾ ਲਓਗੇ ਤੇ ਕੋਈ ਵੱਡੀ ਗੱਲ ਨਹੀਂ ਤੁਹਾਡੇ ਲਈ। ਬਹਾਦਰ ਸ਼ਾਹ ਤੇ ਤੁਹਾਡੀ ਤਲਵਾਰ ਦੇ ਜ਼ੋਰ ਦੇਖਣਾ ਚਾਹੁੰਦਾ ਹੈ, ਪਰ ਮੈਂ ਚਾਹੁੰਦਾ ਕਿ ਬਹਾਦਰ ਸਾਹਿਬ ਨੂੰ ਪਤਾ ਲੱਗੇ ਕਿ ਗੁਰੂ ਸਾਹਿਬ ਜਿਹਦੇ ਦੇ ਸਿਰ ਤੇ ਹੱਥ ਰੱਖ ਦੇਣਾ, ਗੁਰੂ ਸਾਹਿਬ ਦੇ ਹੱਥ ਦੀ ਕੀ ਬਰਕਤ ਹੈ, ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਕੀ ਬਰਕਤ ਹੈ, ਤੁਸੀਂ ਮੈਨੂੰ ਆਸ਼ੀਰਵਾਦ ਦਿਓ ਤੇ ਸ਼ੇਰ ਦਾ ਸ਼ਿਕਾਰ ਮੈਂ ਕਰਾਂਗਾ। ਗੁਰੂ ਸਾਹਿਬ ਜੀ ਨੇ ਢਾਲ ਤਲਵਾਰ ਦਿੱਤੀ, ਜਾ ਸਿੱਖਾ ਤੇਰੀ ਫਤਿਹ ਹੋਏ। ਗੁਰੂ ਕਾ ਸਿੱਖ ਗਿਆ, ਜੰਗਲੀ ਸ਼ੇਰ ਨਾਲ ਮੁਕਾਬਲਾ ਹੋਇਆ, ਜਦੋਂ ਜਹਿਦ ਵਿੱਚ ਗੁਰੂ ਕੇ ਸਿੱਖ ਨੇ ਜੰਗਲੀ ਸ਼ੇਰ ਨੂੰ ਢਾ ਲਿਆ, ਧੂ ਕੇ ਬਹਾਦਰ ਸਾਹਿਬ ਦੇ ਸਾਹਮਣੇ ਲਿਆ ਕੇ ਰੱਖਤਾ ਤੇ ਬਹਾਦਰ ਸਾਹਿਬ ਬੜਾ ਖੁਸ਼ ਹੋਇਆ। ਬਹਾਦਰ ਸਾਹਿਬ ਕਹਿਣ ਲੱਗਾ, ਸੁਣਿਆ ਸੀ ਕਿ ਗੁਰੂ ਬੜੇ ਮਹਾਨ ਨੇ, ਗੁਰੂ ਬੜੇ ਬਹਾਦਰ ਨੇ, ਗੁਰੂ ਦੇ ਸਿੱਖ ਵੀ ਇੰਨੇ ਮਹਾਨ ਨੇ, ਮੰਗ ਲੈ ਸਿੱਖਾ ਤੈਨੂੰ ਕੀ ਚਾਹੀਦਾ। ਹੁਣ ਦਿੱਲੀ ਦਾ ਬਾਦਸ਼ਾਹ ਅੱਜ ਕੱਲ੍ਹ ਤੇ ਇਲਾਕੇ ਦਾ MLA ਆ ਜਾਏ ਨਾ ਤੇ ਸਾਨੂੰ ਗੁਰੂ ਭੁੱਲ ਜਾਂਦਾ, ਭੱਜ ਕੇ ਫੋਟੋ ਖਿਚਾਉਣ ਲਈ ਜਾਂਦੇ, ਗੁਰਦੁਆਰਾ ਹੀ ਖਾਲੀ ਹੋ ਜਾਂਦਾ ਕਿਤੇ ਬਾਹਰ MLA ਆ ਜਾਏ ਤਾਂ। ਅਸੀਂ ਸੋਚਦੇ ਕਿ ਇਹਦੇ ਨਾਲ ਵਡਿਆਈ ਬਣੇਗੀ। ਦਿੱਲੀ ਦਾ ਚੱਕਰਵਰਤੀ ਬਾਦਸ਼ਾਹ ਇੱਕ ਸਿੱਖ ਨੂੰ ਕਹਿੰਦਾ, ਮੰਗ ਲੈ ਕੀ ਚਾਹੀਦਾ ਤੈਨੂੰ। ਤੇ ਸਿੱਖ ਨੇ ਪਤਾ ਕੀ ਕਿਹਾ, ਕਹਿਣ ਲੱਗਾ, ਬਹਾਦਰ ਸਾਹਿਬ ਜੀ ਤੁਹਾਡੇ ਕੋਲ ਜਿਹੜੇ ਮੰਗਣ ਵਾਲੇ ਸਨ ਉਹ ਤੇ ਸ਼ੇਰ ਕੋਲ ਡਰ ਗਏ, ਤੇ ਜੇ ਮੈਂ ਵੀ ਤੁਹਾਡੇ ਕੋਲ ਮੰਗਿਆ ਤੇ ਇਹਨਾਂ ਦੀ ਕਤਾਰ 'ਚ ਹੀ ਖੜਾ ਹੋ ਜਾਵਾਂਗਾ, ਮੇਰੇ ਤੇ ਗੁਰੂ ਨੇ ਕਿਰਪਾ ਕੀਤੀ ਹੈ। ਗੁਰੂ ਨੇ ਕਹਿਣ ਲੱਗੇ ਕਿ ਜਿਸ ਗੁਰ ਕੇ ਬਲ ਸ਼ੇਰ ਹਤਾਇਓ ਤਿਸ ਗੁਰ ਤੇ ਹਮ ਨਵ ਨਿਰ ਪਾਇਓ, ਇਹ ਗੁਰੂ ਨੇ ਬਖਸ਼ਿਸ਼ ਕੀਤੀ ਤਾਂ ਸ਼ੇਰ ਮਾਰਿਆ, ਤੇ ਉਸ ਗੁਰੂ ਨੇ ਤੇ ਮੈਨੂੰ ਨੌ ਨਿਧੀਆਂ ਪਹਿਲਾਂ ਹੀ ਦਿੱਤੀਆਂ ਨੇ, ਮੈਨੂੰ ਤੇਰੀਆਂ ਇਹਨਾਂ ਚੀਜ਼ਾਂ ਦੀ ਕੀ ਲੋੜ ਹੈ। ਇਹ ਹੈ ਗੁਰੂ ਦਾ ਪਿਆਰ। ਇਹ ਨਹੀਂ ਕਿਹਾ ਕਿ ਹੁਣ ਬਹਾਦਰ ਸਾਹਿਬ ਖੁਸ਼ ਹੋਇਆ ਤੇ ਗੁਰੂ ਨੂੰ ਛੱਡ ਕੇ ਬਹਾਦਰ ਸਾਹਿਬ ਵਾਲੇ ਬੰਨੇ ਹੋ ਜਾਓ। ਦੇਖਦੇ ਹੀ ਆਪਾਂ ਦੁਨਿਆਵੀ ਸਵਾਰਥ ਦੀ ਖਾਤਰ ਗੁਰੂ ਤੋਂ ਬੇਮੁਖ ਹੋ ਜਾਂਦੇ ਹਾਂ, ਦੁਨਿਆਵੀ ਚੌਧਰਾਂ ਦੀ ਖਾਤਰ, ਦੁਨਿਆਵੀ ਲੋੜਾਂ ਦੀ ਖਾਤਰ ਅਸੀਂ ਗੁਰੂ ਨੂੰ ਪਿੱਠ ਦੇ ਬੈਠੇ ਹਾਂ। ਅੱਜ ਕੌਮੀ ਹਾਲਾਤ ਦਾ ਕਾਰਨ ਇਹ ਹੈ ਕਿ ਸਾਡੇ ਜਿਹੜੇ ਆਗੂ ਨੇ ਦੁਨਿਆਵੀ ਸਵਾਰਥ ਦੀ ਖਾਤਰ ਗੁਰੂ ਦੇ ਦਰ ਤੋਂ ਹੀ ਬੇਮੁੱਖ ਹੋ ਗਏ, ਉਹਨਾਂ ਨੇ ਗੁਰੂ ਦੀ ਮਰਜ਼ਾਦਾ ਦੇ ਉਲਟ ਕਰਮ ਕਰਨੇ ਸ਼ੁਰੂ ਕਰ ਦਿੱਤੇ, ਫਿਰ ਹਾਲਾਤ ਇਹੀ ਬਣਦੇ ਨੇ। ਤੇ ਸਤਿਗੁਰੂ ਸਾਹਿਬ ਜੀ ਕਹਿੰਦੇ, ਜਾਲੋਂ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੇ, ਮੈਂ ਤੇ ਉਹ ਹਰ ਕੰਮ ਔਰ ਰੀਤ ਉਹ ਮਰਜ਼ਾਦਾ ਤਿਆਗਣ ਲਈ ਤਿਆਰ ਹਾਂ ਜਿਹਦੇ ਨਾਲ ਜੁੜਨ ਕਰਕੇ ਮੈਨੂੰ ਮੇਰਾ ਗੁਰੂ ਭੁੱਲਦਾ। ਕਹਿਣ ਲੱਗੇ, ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪੱਤਰ ਹੈ। ਪ੍ਰੀਤ ਉਹੀ ਚੰਗੀ, ਪਿਆਰ ਉਹੀ ਚੰਗਾ, ਰੀਤ ਉਹੀ ਚੰਗੀ ਹੈ ਜਿਸ ਦੇ ਕਰਨ ਦੇ ਨਾਲ ਅਸੀਂ ਗੁਰੂ ਦੀਆਂ ਨਜ਼ਰਾਂ ਸੁਰਖਰੂ ਹੋ ਸਕੀਏ, ਗੁਰੂ ਦਾ ਪਿਆਰ, ਪਰਮਾਤਮਾ ਦਾ ਪਿਆਰ ਮਿਲ ਸਕੇ।
1: ਪੌੜੀ
0: ਪਵਿੱਤਰ ਪੌੜੀ ਗੁਰੂ ਰਾਮਦਾਸ ਜੀ ਦੀ ਬਖਸ਼ਿਸ਼ ਕੀਤੀ ਹੋਈ ਹੈ ਤੇ ਇਹ ਵਡਹੰਸ ਰਾਗ ਦੀ ਵਾਰ ਵਿੱਚ 10ਵੇਂ ਨੰਬਰ ਤੇ ਅੰਕਿਤ ਹੈ।
1: ਹਰ ਇੱਕੋ ਦਾਤਾ ਸੇਵੀਐ ਹਰ ਇੱਕ ਧਿਆਈਐ।
0: ਧੰਨ ਗੁਰੂ ਰਾਮਦਾਸ ਜੀ ਕਹਿੰਦੇ, ਜੇ ਜ਼ਿੰਦਗੀ ਅੰਦਰ ਬੰਧਨਾਂ ਤੋਂ ਮੁਕਤ ਹੋਣਾ, ਜੇ ਜ਼ਿੰਦਗੀ ਅੰਦਰ ਸੁਖੀ ਹੋਣਾ, ਜੇ ਜ਼ਿੰਦਗੀ ਅੰਦਰ ਆਨੰਦ ਮੰਨਣਾ, ਫਿਰ ਆ ਇੱਕੋ ਦਾਤਾ ਸੇਵੀ ਹਰ, ਹਰੀ ਪਰਮਾਤਮਾ। ਹਰ ਦਾ ਅਰਥ ਹੁੰਦਾ ਜਿਹੜਾ ਹਰ ਕਿਸੇ ਦਾ ਹੈ, ਪਰਮਾਤਮਾ ਸਾਰਿਆਂ ਦਾ ਹੈ। ਹਰ ਅਰਥ ਹੈ ਜਿਹੜਾ ਹਰ ਥਾਂ ਤੇ ਹੈ, ਜਿੱਥੇ ਜਾਓਗੇ ਉੱਥੇ ਹੀ ਤੁਹਾਡੇ ਨਾਲ ਹੈ। ਤੁਸੀਂ ਕਿਸੇ ਪੱਥਰ ਦੀ ਪੂਜਾ ਕਰਦੇ, ਪੱਥਰ ਹਮੇਸ਼ਾ ਤੁਹਾਡੇ ਨਾਲ ਨਹੀਂ ਰਹਿਣਾ, ਤਸਵੀਰ ਹਮੇਸ਼ਾ ਨਾਲ ਨਹੀਂ ਰਹਿਣੀ। ਹਰ ਦਾ ਅਰਥ ਹੈ ਜਿਹੜਾ ਹਰ ਚੀਜ਼ ਦੇ ਸਕਦਾ, ਹਰ ਵਸਤੂ ਦੇ ਸਕਦਾ। ਹਰ ਦਸ਼ ਜਿਹਨੂੰ ਯਾਦ ਕੀਤੇ ਅਸੀਂ ਅੰਦਰੋਂ ਹਰੇ ਪਰੇ ਹੋ ਜਾਂਦੇ ਹਾਂ। ਇਸ ਕਰਕੇ ਸਾਹਿਬ ਜੀ ਕਹਿੰਦੇ, ਹਰ ਇੱਕੋ ਦਾਤਾ ਸੇਵੀ ਹੈ। ਜ਼ਿੰਦਗੀ ਅੰਦਰ ਹਰ ਇੱਕੋ ਹੀ ਦਾਤੇ ਪਰਮਾਤਮਾ ਦੇ ਪਿਆਰ ਜੁੜਨਾ ਚਾਹੀਦਾ। ਦਾਤਾ, ਦਾਤੇ ਦਾ ਅਰਥ ਸਿਰਫ ਇਹ ਨਹੀਂ ਕਿ ਜਿੰਨੇ ਸਾਨੂੰ ਕੋਈ ਚਾਰ ਪੈਸੇ ਦੇ ਤੇ ਉਹ ਦਾਤਾ ਬਣ ਗਿਆ, ਦਾਨੀ ਬਣ ਗਿਆ, ਨਹੀਂ। ਦਾਤੇ ਦਾ ਅਰਥ ਇਹ ਹੈ ਕਿ ਜਿਹਦੇ ਪਿਆਰ ਚ ਜੁੜਿਆ ਮੁੜ ਕੇ ਜ਼ਿੰਦਗੀ ਦੀਆਂ ਸਾਰੀਆਂ ਭੁੱਖਾਂ ਹੀ ਮਿਟ ਜਾਣ, ਮੁੜ ਕੇ ਮੰਗਣ ਦੀ ਲੋੜ ਨਾ ਪਏ। ਭਾਈ ਗੁਰਦਾਸ ਜੀ ਨੇ ਕਿਹਾ ਸੀ ਕਿ ਦਾਤਾ ਉਹ ਨਾ ਮੰਗੀਐ ਫਿਰ ਮੰਗਣ ਜਾਈਐ। ਭਾਈ ਉਹੋ ਜੇ ਦਾਤੇ ਪਾਸੋਂ ਨਹੀਂ ਮੰਗਣਾ ਜਿਹਦੇ ਪਾਸੋਂ ਮੰਗਣ ਤੋਂ ਬਾਅਦ ਮੁੜ ਕੇ ਹੋਰ ਕਿਤੇ ਮੰਗਣ ਦੀ ਲੋੜ ਪਏ, ਕਿਤੇ ਜਾਣ ਦੀ ਲੋੜ ਪਏ। ਦਾਤਾ ਉਹ ਹੈ ਜਿਹਦੇ ਪਿਆਰ ਵਿੱਚ ਜੁੜ ਕੇ ਸਾਡੀਆਂ ਸਾਰੀਆਂ ਭੁੱਖਾਂ ਹੀ ਮਿਟ ਜਾਣ, ਮੁੜ ਕੇ ਕਿਤੇ ਲੋੜ ਨਾ ਪਏ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਉਹ ਤੇ ਕੇਵਲ ਇੱਕ ਪਰਮਾਤਮਾ ਹੀ ਹੈ। ਜੇ ਪਰਮਾਤਮਾ ਦੇ ਪਿਆਰ ਵਿੱਚ ਜੁੜੋਗੇ ਜੋ ਚਾਹੋਗੇ ਮਿਲ ਜਾਏਗਾ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਵਾਹਿਗੁਰੂ ਜੀ ਦੇ ਨਾਮ ਦੀ ਮਹਿਮਾ ਗਾਇਨ ਕਰਦਿਆਂ ਇੱਕ ਥਾਂ ਤੇ ਬੜੇ ਪਿਆਰੇ ਬਚਨ ਗਏ, ਕਹਿੰਦੇ ਕਿ ਨਾਏ ਸੁਣੀਏ ਸਭ ਸਿੱਧ ਹੈ ਰਿਦ ਪਿੱਛੇ ਆਵੇ, ਨਾਏ ਸੁਣੀਏ ਨੌ ਨਿਧ ਮਿਲੇ ਮਨ ਚਿੰਦਿਆ ਪਾਵੇ। ना सुनिए सहज उपजे सहजे सुख पाए, ना सुनिए संतोख हुई कबला चरण त्यावे, गुरमत्ती नाओ पाई है नान गुण गावे। जे परमात्मा दे नाम साडी सुरत जुड़ जाए सब सिद्ध है, सारिया सिद्धियां सफलता मिल जाएगियां, कामयाबियां मिल जाएगियां, कोई काम साडी जिंदगी दा अड़ नहीं सकता, एक परमात्मा दे भरोसे ते चलीए। इस करके नाए सुनिए सब सिद्ध है रिद पिछे आवे, बरकतां मगर मगर तुरियां फिरदियां ने, मंगण दी लोड़ नहीं है रब दे दर तों, सानू ते रब दे प्यार विच जुड़न दी लोड़ है। देखो जेड़ा बच्चा माता पिता दा आग्याकार होए ना, माता पिता दे प्यार च रहे, माता पिता दा ध्यान रखे, मां प्यो पास उन्हें मंगना पैंदा, मां प्यो कहिंदे आ लै चाबियां तेरियां बच्चे, आ सारा कारोबार ही तेरा, उन्हें सब कुछ ही दे देंदे मां प्यो, सब कुछ तेरा ही है। असी परमात्मा दे प्यार विच आ जाइए, जो कुछ परमात्मा कोल है वह साडा ही है, वह साडे वरतन लई, रब ने रोटियां नहीं खानियां, रब नूं पैसियां दी लोड़ नहीं, रब नूं किसे चीज़ दी लोड़ नहीं है, रब नूं इको एक चीज़ दी लोड़ है, गोविंद पाओ भगत दा भुखा। उहदे प्यार विच आ जाइए, साहिब कहिंदे जे उहदे प्यार जुड़ गए रिद पिछे आवे, ना सुनिए नौ निध मिले मन चिंदिया पावे। जे परमात्मा दे नाम जुड़ जावांगे ना, फिर नौ निधियां नौ खजाने मन्ने ने लोगां ने, ओह आए जाणगे तुहाडे कोल। इत्थे बस नहीं, ना सुनिए संतोख होए कबला चरण ते आवे, कबला दर्थ माया, जे तुसी नाम नाल जुड़ जाओगे ते माया ते तुहाडे चरण धोण लग जाएगी, माया ते तुहाडी दासी बन जाएगी, तुहाडे अंदर संतोख आ जाएगा। ना सुनिए सहज बुझे सहजे सुख पावे, नाम नाल जुड़ोगे तुहाडे अंदर सहज पैदा होएगा, आत्मक ज्ञान आत्मक अडोलता मिलेगी, उहदे विचों तुहानू सुख मिलेगा। इस करके सतगुरु साहब जी कहिंदे जिंदगी दे अंदर हर इको दाता सेवी है, सेवा करनी एक परमात्मा दी करो। गुरु साहब दे बचन पढ़दे बंदना हर बंदना गुण गावो गोपाल राय, बंदना करनी परमात्मा नू करो, गुण गाउणे गोपाल, गो मैणा पृथ्वी, पाल मैणा पृथ्वी दे जीवां नू पालन वाला, जिहड़ा पृथ्वी दे जीवां नू पालन वाला परमात्मा उहदे गुण गाया करो, गुण गावो गोपाल राय, राय मैणा राजा, जिहड़ा सारी सृष्टि दा राजा परमात्मा है। ऐ भूप साहब दिवचार के झूठे करत दवाजा, इत्थे चार दिनां दे प्रौहणे ने, आपां देखदे जिहड़े कल राजे हुंदे मुड़ के जेलां च वी बैठे हुंदे ने। इस करके सतगुरु साहब जी कहिंदे ने गुण गावो गोपाल राय, वड्डे भाग पेटे गुरदेवा, कोट अपराध मिटे हर सेवा। मनुख दे वड्डे भाग हुण ते गुरु कोल आउंदे ते गुरु सानू जोड़दा परमात्मा दे प्यार च, जिहड़ा परमात्मा दे प्यार च ना जोड़े वह भावें जिन्ने मर्जी चिट्टे कपड़े पा के बैठा होए, जिन्ने मर्जी चेले और को होण, वह भाई गुरु नहीं हो सकता। गुरु जोड़दा परमात्मा दा, गुरु दे अर्थ पता की ने, गुरु गो मैणा हनेरा अग्ञानता दा हनेरा, रू मैणा ज्ञान दा प्रगास, जिहड़ा साडे अंदरों अग्ञानता कट के साडे अंदर ज्ञान दा चानण कर देवे वह गुरु है। ज्ञान अंजन गुर दिया, अग्ञान अंधेर बिनास, हर कृपा ते संत पेटिया नानक मन प्रगास। गुरु ज्ञान बख्शद, गुरु ने तुहानू माया नहीं गिण के देनी, गुरु ने ते ज्ञान देना कि तुहाडे को कमी कोई नहीं है, तुहाडे ते भंडार भरे पए ने, बस ज्ञान चाहिए सानू जिंदगी दे अंदर। ज्ञान दा अर्थ किताबां पढ़ के नहीं मिलना, ज्ञान देखो दुनियावी पढ़ाई करके सानू दुनिया की जानकारी मिल सकती, इंफॉर्मेशन मिल सकती है, सानू दुनियावी पता लग सकता है, लेकिन यह ज्ञान नहीं है। इनू ज्ञान ना समझ लेना कि किसी को डिग्री से बड़ा ज्ञानवान होएगा, जे ये ज्ञान होए फिर तो दुनिया बड़ी सुखी होनी चाहिए है, दुनिया च कोई लड़ाई नहीं होनी चाहिए, कोई झगड़ा नहीं होना चाहिए, कोई हेराफेरी नहीं होनी चाहिए। अगे तो बंदा रात दे हनेरे च जांदा है, कि चोर डाकू लुट लेंदे, घर नू लुट लेंदे, हुण ते बंदा घरे बैठा है, जेडे ज्यादा पढ़े लिखे ने जानकारी वह बैठे बैठे लुट लेंदे, आखो सतनाम श्री वाहिगुरु। ये जानकारी ज्ञान नहीं है, जानकारी जिहड़ी है ते अंदर मनुख दे चलाकियां पैदा करती है, अहंकार पैदा करती है, दुरमत पैदा करती है। जानकारी बहुत है मनुखता दे कोल, अज ते हर मनुख दी जेब च फोन है, वो जो मर्जी जानकारी ले लैंदा बैठा बिठाया, ते की दुनिया कोई बड़ी वधिया बन गई इहदे नाल। जिन्नी जानकारी वधदी जांदी है उन्ना धरती विनाश वल वधदी चली जांदी है, उन्ना धरती तबाही वल वधदी चली जांदी। जानकारी होनी चाहीदी है, चंगी है गल, इस तों बिना जिंदगी चलदी नहीं है, पर जानकारी ज्ञान नहीं है। जदों ज्ञान हुंदा फिर की पता हुंदा, देखो भाई ज्ञान की आई आंदी, सवे उडानी भरम की टाटी, रहे न माया बांदी। ਦੁਚਿੱਤੇ ਕਿਉਂ ਥੂਣ ਬੇਰਾਨੀ ਮੋਹੇ ਬਲੇਡਾ ਟੂਟਾ ਤਿਸਨਾ ਸ਼ਾਨ ਪਰੀ ਧਰ ਉੱਪਰ ਦੁਰਮਤ ਭਾਂਡਾ ਫੂਟਾ। ਕਹਿੰਦੇ ਗਿਆਨ ਦੀ ਹਨੇਰੀ ਆ ਗਈ, ਹੁਣ ਕੀ ਹੋਇਆ, ਅੰਦਰੋਂ ਦੁਰਮਤ ਮਿੱਟ ਗਈ, ਅੰਦਰੋਂ ਹੰਕਾਰ ਮਿੱਟ ਗਿਆ, ਅੰਦਰੋਂ ਮਾਇਆ ਦਾ ਪ੍ਰਵਾਹ ਮਿੱਟ ਗਿਆ, ਹਰ ਤਰ੍ਹਾਂ ਦੀ ਤ੍ਰਿਸ਼ਨਾ ਮੁੱਕ ਗਈ। ਇਹ ਹੈ ਗਿਆਨ। ਗਿਆਨਵਾਨ ਬੰਦਾ ਜਿਹੜਾ ਉਹਦੇ ਅੰਦਰ ਸੰਤੋਖ ਹੁੰਦਾ, ਉਹਦੇ ਅੰਦਰੋਂ ਤ੍ਰਿਸ਼ਨਾ ਮੁੱਕ ਜਾਂਦੀ ਹੈ। ਲੇਕਿਨ ਜਾਣਕਾਰੀ ਜਿਹੜੀ ਆਪਾਂ ਦੇਖਦੇ ਤ੍ਰਿਸ਼ਨਾ ਵੱਧਦੀ ਚਲੀ ਜਾਂਦੀ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜੇ ਤੁਸੀਂ ਗਿਆਨ ਪ੍ਰਾਪਤ ਕਰਨਾ ਤੇ ਗੁਰੂ ਕੋਲ ਆ ਕੇ ਗਿਆਨ ਪ੍ਰਾਪਤ ਕਰਕੇ ਪਰਮਾਤਮਾ ਦੇ ਪਿਆਰ ਜੁੜੋ, ਕੀ ਹੋਏਗਾ, ਹਰ ਇੱਕੋ ਦਾਤਾ ਸੇਵੀਐ ਹਰ ਇੱਕ ਧਿਆਈਐ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਇੱਕੋ ਜਪ ਇੱਕੋ ਸਲਾਹ, ਇੱਕ ਪਰਮਾਤਮਾ ਨੂੰ ਜਪਿਆ ਕਰੋ, ਉਹਦੀ ਸਿਫਤ ਸਲਾਹ ਕਰਿਆ ਕਰੋ। ਭਾਈ ਇੱਕ ਪਰਮਾਤਮਾ ਦੇ ਪਿਆਰ ਵਿੱਚ ਜੁੜੋਗੇ ਜੇ ਉਹਨੂੰ ਧਿਆਓਗੇ।
1: ਹਰ ਇੱਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ।
0: ਮੰਗਣਾ ਤੇ ਕੇਵਲ ਪਰਮਾਤਮਾ ਕੋਲੋਂ ਮੰਗੋ। ਪਰਮਾਤਮਾ ਬਿਨਾਂ ਮੰਗਣ ਤੋਂ ਵੀ ਦੇ ਰਿਹਾ, ਮੰਗੋਗੇ ਤਾਂ ਵੀ ਦੇਵੇਗਾ। ਉਹਦੇ ਪਾਸੋਂ ਮੰਗੋਗੇ ਤੇ ਮੁੜ ਕੇ ਤੁਹਾਨੂੰ ਪਛਤਾਉਣਾ ਨਹੀਂ ਪਵੇਗਾ। ਜਦੋਂ ਅਸੀਂ ਦੂਜਿਆਂ ਪਾਸੋਂ ਮੰਗਦੇ ਹਾਂ ਤੇ ਫਿਰ ਤੇ ਬੰਦੇ ਨੂੰ ਜ਼ਿੰਦਗੀ ਅੰਦਰ ਬੜਾ ਪਛਤਾਉਣਾ ਪੈਂਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਰ ਇੱਕੋ ਦਾਤਾ ਮੰਗੀਐ, ਇੱਕ ਪਰਮਾਤਮਾ ਦੇ ਕੋਲੋਂ ਹੀ ਦਾਤ ਮੰਗੋ ਜੇ ਮੰਗਣੀ ਹੈ, ਤੇ ਮੰਗਣਾ ਤੇ ਉਹਦਾ ਪਿਆਰ ਮੰਗੋ। ਮਿਹਨਤ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਗੁਰੂ ਸਾਹਿਬ ਜੀ ਕਹਿੰਦੇ ਪਰਮਾਤਮਾ ਜੀ ਤੁਹਾਡੇ ਪਿਆਰ ਤੋਂ ਬਿਨਾਂ ਜੋ ਮੰਗਦੇ ਨਾ, ਉਹ ਦੁੱਖਾਂ ਨੂੰ ਸਹਿਣ ਵਾਲੀ ਗੱਲ ਹੈ। ਇਸ ਕਰਕੇ ਸਾਨੂੰ ਆਪਣੇ ਦਰ ਤੋਂ ਨਾਮ ਦੀ ਦਾਤ ਬਖਸ਼ਿਸ਼ ਕਰ। ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਹਰ ਇੱਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ। ਜੇ ਇੱਕ ਪਰਮਾਤਮਾ ਪਾਸੋਂ ਮੰਗੋਗੇ ਜੋ ਚਾਹੋਗੇ ਮਿਲ ਜਾਏਗਾ। ਪਰਮਾਤਮਾ ਸਾਰੀਆਂ ਵਸਤੂਆਂ ਦਾ ਦਾਤਾ ਹੈ। ਗੁਰਬਾਣੀ ਇਹ ਗੱਲ ਕਹਿੰਦੀ ਹੈ ਸਭ ਸੁੱਖ ਦਾਤਾ ਰਾਮ ਹੈ ਦੂਸਰ ਨਾਹਿਨ ਕੋਈ। ਸਾਰੇ ਸੁੱਖ ਦੇਣ ਵਾਲਾ ਪਰਮਾਤਮਾ ਹੈ। ਕੋਈ ਵਸਤੂ, ਕੋਈ ਦੇਵੀ ਦੇਵਤਾ ਤੁਹਾਨੂੰ ਸਾਰੇ ਸੁੱਖ ਨਹੀਂ ਦੇਵੇਗਾ। ਦੇਵੀ ਦੇਵਤਾ ਦੀਆਂ ਕਥਾ ਕਹਾਣੀਆਂ ਪੜ੍ਹਦੇ ਉਹ ਵੀ ਵਿਚਾਰੇ ਪਰੇਸ਼ਾਨ ਹੋ ਜਾਂਦੇ। ਕਈ ਵਾਰੀ ਤਾਂ ਇੰਦਰ ਵਰਗਿਆਂ ਨੂੰ ਵੀ ਆਪਣਾ ਆਸਣ ਛੱਡ ਕੇ ਭੱਜਣਾ ਪਿਆ, ਲੁਕਣਾ ਪਿਆ, ਤੇ ਉਹਨਾਂ ਸਾਨੂੰ ਕੀ ਦੇਣਾ ਭਾਈ। ਜਿਸ ਪਰਮਾਤਮਾ ਨੂੰ ਦੇਵੀ ਦੇਵਤੇ ਵੀ ਗਾਉਂਦੇ ਨੇ ਤੇ ਆਉਂਦੇ ਨੇ। ਰੋਜ਼ ਅਸੀਂ ਬਾਣੀ ਪੜ੍ਹਦੇ ਹਾਂ, ਸੋਦਰ ਦੀ ਪੌੜੀ ਸ੍ਰੀ ਜਪਜੀਤ ਸਾਹਿਬ ਜੀ ਵਿੱਚ ਵੀ, ਰਹਿਰਾਸ ਵਿੱਚ ਵੀ, ਗਾਵਨ ਤੁਨੋ ਇੰਦਰ ਇੰਦਰਾਸਣ ਬੈਠੇ ਦੇਵਤਿਆਂ ਅੰਦਰ ਨਾਲੇ, ਗਾਵਨ ਤੁਨੋ ਸਿਰ ਸਮਾਧੀ ਅੰਦਰ, ਗਾਵਨ ਤੁਨੋ ਸਾਧ ਵਿਚਾਰੇ। ਈਸ਼ਰ ਬ੍ਰਹਮਾ ਦੇਵੀ ਗਾ ਰਹੇ ਨੇ, ਇੰਦਰ ਵਰਗੇ ਗਾ ਰਹੇ ਨੇ, ਤੇ ਜਿਹਨੂੰ ਇੰਦਰ ਵਰਗੇ ਗਾ ਰਹੇ ਨੇ ਅਸੀਂ ਵੀ ਉਹਨੂੰ ਗਾਈਏ ਭਾਈ, ਸਾਨੂੰ ਹੋਰ ਨਾ ਮਗਰ ਜਾਣ ਦੀ ਕੀ ਲੋੜ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨੇ ਭਾਈ ਹਰ ਇੱਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ। ਇੱਕ ਦਾਤੇ ਪਾਸੋਂ ਮੰਗਣਾ ਚਾਹੀਦਾ, ਇੱਕ ਪਰਮਾਤਮਾ ਪਾਸੋਂ ਮੰਗੋਗੇ ਜੋ ਚਾਹੋਗੇ ਉਹ ਮਿਲਦਾ ਜਾਏਗਾ। ਪਰਮਾਤਮਾ ਸਾਰੀਆਂ ਵਸਤੂਆਂ ਦਾ ਦਾਤਾ ਹੈ।
1: ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ।
0: ਪਰ ਜੇ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਪਾਸੋਂ ਮੰਗਾਂਗੇ, ਪਰਮਾਤਮਾ ਦੇ ਬਣਾਇਆ ਪਾਸੋਂ ਮੰਗਾਂਗੇ। ਗੁਰੂ ਅਰਜਨ ਸਾਹਿਬ ਜੀ ਦਾ ਧਨਾਸੀ ਰਾਗ ਜੇ ਇੱਕ ਮੁੱਖ ਵਾਕ ਹੈ ਕਿ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ ਤਉ ਬਿਧ ਨੀਕੀ ਖਟਾਨੀ, ਜੀ ਕੀ ਇੱਕ ਹੈ ਹੀ ਪੈਮਾਨੀ ਅਵਰ ਜਤਨ ਕਰ ਰਹੇ ਬੋ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਨੀ। ਸਤਿਗੁਰੂ ਜੀ ਕਹਿੰਦੇ ਸਾਡੀ ਜਿਹੜੀ ਜੀ ਦੀ ਫਰਿਆਦ ਹੈ ਨਾ, ਇੱਕ ਪਰਮਾਤਮਾ ਕੋਲ ਹੀ ਸੁਣੀ ਜਾਣੀ ਹੈ। ਉਹੀ ਹੈ ਸਾਡੇ ਦਿਲ ਦੀ ਵਿੱਧ ਨੂੰ ਜਾਣਨ ਵਾਲਾ, ਉਹੀ ਹੈ ਸਾਡੇ ਦੁੱਖ ਦੂਰ ਕਰਨ ਵਾਲਾ। ਪਰ ਪਰਮਾਤਮਾ ਬਿਨਾਂ ਅਵਰ ਜਤਨ ਕਰ ਰਹੇ ਬਹੁ ਤੇਰੇ, ਬੜੇ ਯਤਨ ਦੁਨੀਆਂ ਕਰਦੀ ਆਪਾਂ ਦੇਖਦੇ ਹਾਂ, ਥਾਂ ਥਾਂ ਤੇ ਭੀੜਾਂ ਤੁਸੀਂ ਦੇਖਦੇ ਹੋ, ਕਬਰਾਂ ਤੇ ਭੀੜਾਂ ਦੇਖਦੇ ਹੋ, ਹੋਰ ਅਨੇਕ ਤਰ੍ਹਾਂ ਦੇ ਧਰਮ ਕਰਮ ਕਰਨ ਵਾਲਿਆਂ ਦੀਆਂ ਭੀੜਾਂ ਦੇਖਦੇ ਹੋ। ਸਤਿਗੁਰੂ ਜੀ ਕਹਿੰਦੇ ਅਵਰ ਯਤਨ ਕਰ ਰਹੇ ਬਹੁ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ। ਇਹਨਾਂ ਸਾਰੇ ਯਤਨਾਂ ਦੀ ਇੱਕ ਤਿਲ ਜਿੰਨੀ ਕੀਮਤ ਨਹੀਂ ਪੈਂਦੀ, ਤਿਲ ਜਿੰਨਾ ਮੁੱਲ ਨਹੀਂ ਪੈਂਦਾ। ਭਾਵ ਇਹ ਕੁਝ ਕਰਦੇ ਹਾਂ ਤੁਸੀਂ ਮਾਨਸਿਕ ਤੌਰ ਤੇ ਸੁਖੀ ਨਹੀਂ ਹੋ ਸਕਦੇ, ਤੁਸੀਂ ਬੰਧਨਾਂ ਤੋਂ ਮੁਕਤ ਨਹੀਂ ਹੋ ਸਕਦੇ, ਚਿੰਤਾ ਤੋਂ ਮੁਕਤ ਨਹੀਂ ਹੋ ਸਕਦੇ। ਨਾਲੇ ਸਤਿਗੁਰੂ ਜੀ ਕਹਿੰਦੇ ਜਿਸ ਕਾ ਤਨ, ਇਹ ਜ਼ਿੰਦਗੀ ਸਾਨੂੰ ਪਰਮਾਤਮਾ ਨੇ ਦਿੱਤੀ ਕਿ ਕਿਸੇ ਕਬਰ ਵਾਲੇ ਨੇ ਦਿੱਤੀ ਹੈ, ਜਾਂ ਕਿਸੇ ਪੱਥਰ ਨੇ ਦਿੱਤੀ ਹੈ, ਜਾਂ ਕਿਸੇ ਦੇਵਤੇ ਨੇ ਦਿੱਤੀ ਸਾਨੂੰ ਜ਼ਿੰਦਗੀ? ਜਿਸ ਪਰਮਾਤਮਾ ਨੇ ਜ਼ਿੰਦਗੀ ਦਿੱਤੀ ਹੈ, ਸੁੱਖ ਵੀ ਉਹਨੇ ਦੇਣੇ ਹੈ, ਰਿਜਕ ਵੀ ਉਹਨੇ ਦੇਣਾ ਹੈ ਪਰਮਾਤਮਾ ਨੇ। ਜਿਸ ਪਰਮਾਤਮਾ ਨੇ ਜਗਤ ਪੈਦਾ ਕੀਤਾ ਹੈ, ਗੁਰਬਾਣੀ ਕਹਿੰਦੀ ਨਾ सो करता चिंता करे जिन उपाया जग। जिन्हें दुनिया पैदा की दुनिया नु पालन दी चिंता उनु में, साड़ी चिंता किसी पीर फकीर ने नहीं करनी, साड़ी चिंता किसी मड़ी मसाण वाले ने नहीं करनी, किसी पंडित ने नहीं करनी, साड़ी चिंता परमात्मा नु है। इस करके सतगुरु साहब जी कहिंदे ने कि ओ जेड़ा परमात्मा है ना, जिसका तन मन धन सब तिसका, सोई सुगुड़ सुजानी तिन्ही सुनिया दुख सुख मेरा, तो बिद नीकी खटानी। जिन्हें सानू जिंदगी दिती है भाई, मन भी उन्हें पाया है, आ धन भी ओदा दिता ही, असीं वरत रहे हां, ओदा बनाया वरत रहे हां, किसे दा नहीं बनाया होया, ये दौलत रब दी बनाई हुई है, असीं मेहनत करांगे मिलदी जाएगी। उही साडा दुख सुख सुन वाला है, ओदे तो बिना साडी होर किसे ने पुकार नहीं सुननी, किसे ने फरियाद नहीं सुननी। इस करके सतगुरु साहब जी कहिंदे जे तुसीं अरदास करनी है, बेनती करनी है, फिर बंदना हर बंदना गुण गावो गोपाल राय। वड़े भाग भेटे गुरदेवा, कोट पराध मिटे हर सेवा। जे तुसीं गुरु राही परमात्मा दे प्यार जुड़ोगे, करोड़ां अपराध मिट जाणगे, करोड़ां। असीं भुलणहार हां भाई, जिंदगी साडे कोल औगुण हुंदे ने, बुराईयां हुंदियां ने, पर साडा परमात्मा बड़ा बख्शिंद है। एक बारी सच्चे दिलों उहनूं याद कर लो, कोट पराध मिटे हर सेवा। इत्थे बस नहीं है, तृष्णा अग्न जलत संसारा, ਇਹ ਦੁਨੀਆਂ ਤ੍ਰਿਸ਼ਨਾ ਦੀ ਅੱਗ ਸੜ ਰਹੀ ਹੈ। ਜੇ ਗੁਰੂ ਰਾਹੀਂ ਪਰਮਾਤਮਾ ਦੇ ਪਿਆਰ ਜੁੜ ਜਾਈਏ, ਸਾਡੇ ਅੰਦਰ ਤ੍ਰਿਸ਼ਨਾ ਦੀ ਅੱਗ ਵੀ ਬੁੱਝ ਜਾਏਗੀ। ਗੁਰੂ ਸਾਹਿਬ ਜੀ ਕਹਿੰਦੇ ਭਾਈ, ਜੇ ਮੰਗਣਾ ਇੱਕ ਪਰਮਾਤਮਾ ਪਾਸੋਂ ਮੰਗੋ, ਪਰ ਜੇ ਦੂਜੇ ਪਾਸੋਂ ਮੰਗੀ ਹੈ ਤਾਂ ਲਾਜ ਮਹਿਰਾਈ ਹੈ। ਪਰਮਾਤਮਾ ਨੂੰ ਛੱਡ ਕੇ ਅਸੀਂ ਹੋਰ ਕਿਸੇ ਪਾਸੋਂ ਮੰਗਾਂਗੇ ਨਾ, ਫਿਰ ਤੇ ਬੜੀ ਸ਼ਰਮ ਵਾਲੀ ਗੱਲ ਹੋਏਗੀ। ਅਸੀਂ ਹੈਗੇ ਬੱਚੇ ਪਰਮਾਤਮਾ ਦੇ, ਤੇ ਮੰਗੀਏ ਅਸੀਂ ਪੱਥਰਾਂ ਪਾਸੋਂ, ਕਿੰਨੀ ਹੈਰਾਨੀ ਦੀ ਗੱਲ ਹੈ। ਦੇਖੋ ਨਾ, ਪੱਥਰ ਰੱਬ ਦੇ ਬਣਾਏ ਹੋਏ ਨੇ, ਪੱਥਰ ਸਾਨੂੰ ਕੀ ਦੇਣਗੇ। ਗੁਰਬਾਣੀ ਇਹ ਗੱਲ ਕਹਿੰਦੀ ਹੈ ਕਿ ਦੇਖੋ ਮਨੁੱਖ ਦੀ ਹਾਲਤ ਕੀ ਹੈ, ਕਿ ਉਹ ਜਿਹੜਾ ਪਰਮਾਤਮਾ ਉਹਨੂੰ ਤੇ ਜਾਣਦਾ ਨਹੀਂ, ਪਰ ਤਾਂ ਕੋ ਕਰ ਪਾਹਨ ਅਨੁਮਾਨਤ, ਉਸ ਪਰਮਾਤਮਾ ਦਾ ਇਹਨੂੰ ਭੇਦ ਨਹੀਂ ਹੈ, ਤੇ ਇਹ ਪੱਥਰ ਹੀ ਰੱਬ ਨੂੰ, ਪੱਥਰ ਨੂੰ ਹੀ ਰੱਬ ਸਮਝ ਲਿਆ, ਪੱਥਰ ਦੇ ਨਾਲ ਜੁੜਿਆ ਹੋਇਆ। ਸਤਿਗੁਰੂ ਜੀ ਕਹਿੰਦੇ ਕਿ ਪਰਮਾਤਮਾ ਪਾਸੋਂ ਛੱਡ ਕੇ ਹੋਰ ਪਾਸੋਂ ਮੰਗਾਂਗੇ। ਕੋਈ ਹੋਏ ਰਾਜੇ ਦਾ ਮੁੰਡਾ ਰਾਜਕੁਮਾਰ, ਰਾਜਕੁਮਾਰ ਸੁਧ ਵਧ ਗਵਾ ਬੈਠੇ ਤੇ ਬਾਜ਼ਾਰਾਂ ਚ ਮੰਗਦਾ ਫਿਰੇ, ਤੇ ਕਿੰਨੀ ਲਾਜ ਵਾਲੀ ਗੱਲ, ਰਾਜੇ ਦਾ ਮੁੰਡਾ ਮੰਗਦਾ ਫਿਰੇ ਕਿਤਿਓਂ। ਅਸੀਂ ਪਰਮਾਤਮਾ ਦੇ ਬੱਚੇ ਹਾਂ, ਲੇਕਿਨ ਸਾਡੀ ਹਾਲਤ ਉਹੀ ਹੋਈ ਜਿਹੜੀ ਸ੍ਰੀ ਮਾਨ ਭਗਤ ਰਵਿਦਾਸ ਸਾਹਿਬ ਜੀ ਨੇ ਕਿਹਾ ਕਿ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ, ਅਛਤ ਰਾਜ ਬਿਸਰ ਦੁਖ ਪਾਇਆ, ਸੋਗਤ ਪਈ ਹਮਾਰੀ। ਸਾਡੀ ਹਾਲਤ ਉਸੇ ਰਾਜੇ ਵਰਗੀ, ਜਿਹੜਾ ਸੁੱਤਾ ਸੁਪਨੇ ਚ ਭਿਖਾਰੀ ਬਣ ਕੇ ਤੇ ਮੰਗ ਰਿਹਾ। ਅਸੀਂ ਦਰਅਸਲ ਸੁਪਨੇ ਵਿੱਚ ਆ, ਸੁਪਨੇ ਨਾਲ ਜੁੜੇ ਹੋਏ ਆ, ਮੋਹ ਮਾਇਆ ਦੀ ਨੀਂਦ ਵਿੱਚ ਆ, ਤੇ ਅਸੀਂ ਭਿਖਾਰੀ ਬਣ ਕੇ ਅਸੀਂ ਸੋਚਦੇ ਕਿ ਕੋਈ ਮਨੁੱਖ ਸਾਡੀ ਲੋੜ ਪੂਰੀ ਕਰ ਦੇਵੇਗਾ। ਸਤਿਗੁਰੂ ਸਾਹਿਬ ਜੀ ਕਹਿੰਦੇ ਨਹੀਂ, ਜਦੋਂ ਅਸੀਂ ਇੱਕ ਪਰਮਾਤਮਾ ਨੂੰ ਛੱਡ ਕੇ ਹੋਰ ਪਾਸੋਂ ਮੰਗਾਂਗੇ, ਇਹ ਬੜੀ ਲਾਜ ਵਿੱਚ ਸ਼ਰਮ ਵਿੱਚ ਮਰਨ ਵਾਲੀ ਗੱਲ ਹੈ।

ਵਾਹਿਗੁਰੂ ਜੀ ਕਹਿੰਦੇ ਜ਼ਿੰਦਗੀ ਚ ਓਟ ਆਸਰਾ ਕੇਵਲ ਪਰਮਾਤਮਾ ਦੇ ਨਾਮ ਦਾ ਲਓ। ਓਟ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹੋ, ਵਿਖਿਆ ਪੋ ਨਾ ਸਕੀ ਮਿਲ ਸਾਧੂ ਗੁਣ ਗਾਹੋ। ਕਹਿੰਦੇ ਜੇ ਤੁਸੀਂ ਉਸ ਪਰਮਾਤਮਾ ਦਾ ਓਟ ਆਸਰਾ ਲੈ ਕੇ ਉਹਦੀ ਸਿਮਰਨ ਨੂੰ ਜ਼ਿੰਦਗੀ ਦਾ ਲਾਹਾ ਬਣਾ ਲਓਗੇ, ਤੁਹਾਡੇ ਤੇ ਮੋਹ ਮਾਇਆ ਦਾ ਅਸਰ ਹੀ ਕੋਈ ਨਹੀਂ ਪਏਗਾ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਭਾਈ, ਜੇ ਇੱਕ ਪਰਮਾਤਮਾ ਪਾਸੋਂ ਮੰਗਾਂਗੇ ਨਾ, ਜਿਨ ਸੇਵਿਆ ਤਿੰਨ ਫਲ ਪਾਇਆ, ਤਿਸ ਜਨ ਕੀ ਸਭ ਭੁੱਖ ਗਵਾਈ ਹੈ। ਜਿਨ੍ਹਾਂ ਨੇ ਪਰਮਾਤਮਾ ਦੀ ਸੇਵਾ ਕੀਤੀ, ਹੁਣ ਪਰਮਾਤਮਾ ਦੀ ਸੇਵਾ ਕੀ ਹੈ? ਅਸੀਂ ਤੇ ਗੁਰੂ ਦੀ ਸੇਵਾ ਕਹਿੰਦੇ, ਦੇਖੋ ਜਿਵੇਂ ਆ ਜੰਗਲੇ ਸਾਫ਼ ਕਰਨੇ ਸ਼ੁਰੂ ਕਰਤੇ ਗੁਰਮੁਖਾਂ ਨੇ ਆਉਂਦਿਆਂ, ਕਥਾ ਹੋ ਰਹੀ, ਕਹਿੰਦੇ ਕੋਈ ਪਰਵਾਹ ਨਹੀਂ, ਆਪਾਂ ਇਹ ਕੰਮ ਕਰਨਾ ਹੀ ਕਰਨਾ, ਕਰੀ ਜਾ ਰਹੇ ਨੇ ਵਿੱਚੇ। ਇਹ ਤੇ ਹੋ ਗਈ ਨਾ ਗੁਰੂ ਦੀ ਸੇਵਾ ਸਰੀਰਕ, ਹੁਣ ਪਰਮਾਤਮਾ ਦੀ ਸੇਵਾ ਕਿਹੜੀ ਕਰਾਂਗੇ ਆਪਾਂ? ਪਰਮਾਤਮਾ ਦਾ ਤੇ ਆਕਾਰ ਕੋਈ ਨਹੀਂ, ਪਰਮਾਤਮਾ ਦਿਸਦਾ ਹੀ ਕੋਈ ਨਹੀਂ। ਕੀ ਅਸੀਂ ਪਰਮਾਤਮਾ ਨੂੰ ਰੋਟੀ ਖਵਾਵਾਂਗੇ, ਉਹਨੂੰ ਕੱਪੜੇ ਪਹਿਨਾਵਾਂਗੇ, ਉਹਦੇ ਹੱਥ ਪੈਰ ਕੁੱਟਾਂਗੇ ਕੋਈ? ਪਰਮਾਤਮਾ ਦੀ ਸੇਵਾ ਹੈ ਹਰ ਕੀ ਟਹਿਲ ਕਮਾਵਣੀ ਜਪੀਏ ਪ੍ਰਭ ਕਾ ਨਾਮ। ਪਰਮਾਤਮਾ ਦਾ ਸਿਮਰਨ ਕਰਨਾ ਇਹ ਉਹਦੀ ਸੇਵਾ ਹੈ। ਪਰਮਾਤਮਾ ਦੀ ਸੇਵਾ ਕੀ ਹੈ? ਉਹਦੀ ਰਜਾ ਚ ਚੱਲਣਾ। ਅਸੀਂ ਜਦੋਂ ਪੜ੍ਹਦੇ ਨੇ ਕਿ ਪੌਣ ਵੀ ਗਾ ਰਹੀ, ਪਾਣੀ ਵੀ ਗਾ ਰਿਹਾ, ਗਾਵਨ ਤੁਧ ਨੂੰ ਪੌਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੀ, ਇਹਦਾ ਮਰਥ ਉਹਦੀ ਆਗਿਆ ਚ ਨੇ, ਉਹਦੇ ਡਰ ਚ ਨੇ। ਪਰਮਾਤਮਾ ਦੀ ਰਜਾ ਚ ਚੱਲਣਾ ਉਹਦੀ ਸੇਵਾ ਹੈ। ਪਰਮਾਤਮਾ ਦੇ ਨਾਮ ਨੂੰ ਚੇਤੇ ਰੱਖਣਾ ਉਹਦੀ ਸੇਵਾ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ, ਜਿਨ੍ਹਾਂ ਨੇ ਪਰਮਾਤਮਾ ਦੀ ਸੇਵਾ ਕੀਤੀ ਉਹਨਾਂ ਨੂੰ ਫਲ ਮਿਲ ਗਿਆ। ਜਿਨ੍ਹਾਂ ਨੇ ਪਰਮਾਤਮਾ ਦੀ ਸੇਵਾ ਕੀਤੀ ਉਹਨਾਂ ਦੀਆਂ ਸਾਰੀਆਂ ਭੁੱਖਾਂ ਹੀ ਮਿਟ ਗਈਆਂ, ਉਹਨਾਂ ਦੇ ਸਾਰੇ ਦੁੱਖ ਨਿਵਰਤ ਹੋ ਗਏ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ, ਭਾਈ ਜ਼ਿੰਦਗੀ ਦੇ ਅੰਦਰ ਕੇਵਲ ਤਾਂ ਕੇਵਲ ਇੱਕ ਪਰਮਾਤਮਾ ਦੇ ਪਿਆਰ

ਸਤਿਗੁਰੂ ਜੀ ਕਹਿੰਦੇ ਮੈਂ ਉਹਦੇ ਤੋਂ ਕੁਰਬਾਨ ਜਾਂਦਾ ਹਾਂ, ਬਲਿਹਾਰ ਜਾਂਦਾ। ਸਤਿਗੁਰੂ ਜੀ ਨੇ ਕਿਸੇ ਧਨਵਾਨ ਦੇ ਗੁਣ ਨਹੀਂ ਗਾਏ, ਕਿਸੇ ਵਿਦਵਾਨ ਦੇ ਵੀ ਨਹੀਂ ਗਾਏ, ਕਿਸੇ ਉੱਚੀ ਕੁੱਲ ਵਾਲੇ ਦੇ ਜਾਂ ਕਿਸੇ ਰਾਜੇ ਦੇ ਗੁਣ ਨਹੀਂ ਗਾਏ। ਸਤਿਗੁਰੂ ਜੀ ਨੇ ਗੁਣ ਗਾਏ ਨੇ ਉਹਦੇ ਜਿਹੜਾ ਪਰਮਾਤਮਾ ਦੇ ਪਿਆਰ ਹੋਏ ਜੁੜੇ ਹੈ। ਅਸੀਂ ਬਚਨ ਪੜ੍ਹਦੇ ਸ਼ਬਦ ਹਜ਼ਾਰਿਆਂ 'ਚ, ਹੋਂ ਕੁਰਬਾਨੇ ਜਾਓ ਮਿਹਰਬਾਨਾ, ਹੋਂ ਕੁਰਬਾਨੇ ਜਾਓ, ਹੋਂ ਕੁਰਬਾਨੇ ਜਾਓ ਤਿਨਾਂ ਕੇ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾਂ ਕੇ ਹੋਂ ਸਦ ਕੁਰਬਾਨੇ ਜਾਓ। ਜਿਹੜੇ ਤੁਹਾਡਾ ਨਾਮ ਜਪਦੇ ਮਹਾਰਾਜ, ਉਹਨਾਂ ਤੋਂ ਸਦਾ ਕੁਰਬਾਨ ਜਾਂਦਾ ਮੈਂ, ਬਲਿਹਾਰ ਜਾਂਦਾ ਹਾਂ ਜਿਨ੍ਹਾਂ ਨੇ ਤੁਹਾਡਾ ਨਾਮ ਜਪਿਆ। ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਨਾਨਕ ਤਿੰਨ ਵਿੱਟੋਂ ਵਾਰਿਆ ਜਿਨ ਅਨ ਦਿਨ ਹਿਰਦੇ ਹਰ ਨਾਮ ਧਿਆਈ ਹੈ। ਜਿਹੜੇ ਹਰ ਰੋਜ਼ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਜਪਦੇ ਨੇ, ਨਾਨਕ ਉਹਨਾਂ ਤੋਂ ਕੁਰਬਾਨ ਜਾਂਦਾ, ਬਲਿਹਾਰ ਜਾਂਦਾ ਹੈ। ਸਤਿਗੁਰੂ ਸਾਹਿਬ ਜੀ ਮਹਾਰਾਜ ਨੇ ਪਾਵਨ ਸਲੋਕਾਂ 'ਚ ਇਹ ਗੱਲ ਕਹੀ ਸੀ ਕਿ ਮੈਂ ਉਹ ਹਰ ਚੀਜ਼ ਤਿਆਗਣ ਲਈ ਤਿਆਰ ਹਾਂ ਜਿਹਦੇ ਨਾਲ ਜੁੜ ਕੇ ਮੈਨੂੰ ਪਰਮਾਤਮਾ ਭੁੱਲਦਾ, ਉਹ ਰੀਤਾਂ, ਉਹ ਰਿਵਾਜ, ਉਹ ਕਰਮ ਤਿਆਗਣ ਲਈ ਤਿਆਗ ਹਾਂ, ਸਾੜਨ ਦੇ ਲਈ ਤਿਆਰ ਹਾਂ, ਜਿਹਨਾਂ ਨਾਲ ਜੁੜ ਕੇ ਮੈਨੂੰ ਪਰਮਾਤਮਾ ਭੁੱਲਦਾ ਹੈ। ਅਤੇ ਸਤਿਗੁਰੂ ਸਾਹਿਬ ਜੀ ਨੇ ਆਰੰਭ 'ਚ ਕਿਹਾ ਸੀ ਕਿ ਜੇ ਅਸੀਂ ਜ਼ਿੰਦਗੀ ਅੰਦਰ ਪਰਮਾਤਮਾ ਦੇ ਪਿਆਰ ਜੋੜਨਾ, ਫਿਰ ਅਸੀਂ ਗੁਰੂ ਦੀ ਸੇਵਾ ਕਰੀਏ। ਗੁਰੂ ਦੀ ਸੇਵਾ ਤੋਂ ਜੇ ਅਸੀਂ ਵਾਂਝੇ ਰਹੇ ਤਾਂ ਸਾਨੂੰ ਬੰਧਨ ਪਏ ਰਹਿਣਗੇ। ਗੁਰੂ ਦੀ ਸੇਵਾ ਤੋਂ ਜੇ ਵਾਂਝੇ ਰਹੇ ਅਸੀਂ ਜੰਮਦੇ ਮਰਦੇ ਰਹਾਂਗੇ। ਗੁਰੂ ਦੀ ਸੇਵਾ ਤੋਂ ਅਸੀਂ ਜੇ ਵਾਂਝੇ ਰਹੇ ਤਾਂ ਸਾਡੇ ਬੋਲ ਚਾਲ ਜਿਹੜਾ ਉਹ ਵਧੀਆ ਨਹੀਂ ਬਣ ਸਕੇਗਾ। ਇਸ ਕਰਕੇ ਗੁਰੂ ਦੀ ਸੇਵਾ ਦੇ ਰਾਹੀਂ ਸਤਿਗੁਰੂ ਜੀ ਕਹਿੰਦੇ ਕੇਵਲ ਇੱਕ ਪਰਮਾਤਮਾ ਦੇ ਪਿਆਰ ਜੁੜੋ, ਉਹੀ ਕੰਮ ਚੰਗੇ ਨੇ ਜਿਨ੍ਹਾਂ ਰਾਹੀਂ ਸਾਡਾ ਪਰਮਾਤਮਾ ਨਾਲ ਪਿਆਰ ਬਣੇ। ਅਤੇ ਗੁਰੂ ਸਾਨੂੰ ਨਿਰੋਲ ਇੱਕ ਪਰਮਾਤਮਾ ਦੇ ਪਿਆਰ ਜੋੜਦਾ। ਅਸੀਂ ਰੋਜ਼ ਜਦੋਂ ਗੁਰੂ ਕੀ ਬਾਣੀ ਪੜ੍ਹਦੇ ਹਾਂ ਨਾ, ਇੱਕ ਅਰਦਾਸ ਕਰਦੇ ਹਾਂ ਗੁਰੂ ਅੱਗੇ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਮਿਸਰ ਨਾ ਜਾਈ। ਹੇ ਗੁਰੂ ਜੀ, ਇੱਕ ਸਾਨੂੰ ਸੂਝ ਬੂਝ ਦੇ ਦਿਓ, ਗਿਆਨ ਦੇ ਦਿਓ ਕਿ ਜਿਹੜਾ ਸਾਰਿਆਂ ਦਾ ਦਾਤਾ ਹੈ ਇੱਕ ਪਰਮਾਤਮਾ, ਇੱਕ ਪਰਮਾਤਮਾ ਹੀ ਹੈ ਸਾਰਿਆਂ ਦਾ ਦਾਤਾ, ਉਹਦੇ ਤੋਂ ਬਿਨਾਂ ਹੋਰ ਕੋਈ ਦਾਤਾ ਨਹੀਂ, ਸਾਰਿਆਂ ਨੂੰ ਰਿਜ਼ਕ ਦੇਣ ਵਾਲਾ, ਸਾਰਿਆਂ ਨੂੰ ਜ਼ਿੰਦਗੀ ਦੇਣ ਵਾਲਾ, ਕੇਵਲ ਤਾਂ ਇੱਕ ਪਰਮਾਤਮਾ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਨੇ ਅੱਜ ਦੇ ਇਸ ਪਵਿੱਤਰ ਮੁੱਖ ਵਾਕ ਦੇ ਰਾਹੀਂ ਸਾਨੂੰ ਪ੍ਰੇਰਣਾ ਕੀਤੀ ਹੈ ਭਾਈ, ਗੁਰੂ ਦੀ ਸੇਵਾ ਦੇ ਰਾਹੀਂ ਉਹ ਆਪਾਂ ਰੀਤਾਂ ਰਿਵਾਜ਼ ਉਹ ਮਰਜ਼ਾਦਾ ਅਪਣਾਈਏ ਜਿਸ 'ਤੇ ਚੱਲਿਆਂ ਅਸੀਂ ਪਰਮਾਤਮਾ ਦੇ ਪਿਆਰ ਵਿੱਚ ਜੁੜ ਸਕੀਏ, ਅਤੇ ਜ਼ਿੰਦਗੀ ਅੰਦਰ ਕੇਵਲ ਇੱਕ ਪਰਮਾਤਮਾ ਦੇ ਦਰ ਦੀ ਆਸ ਰੱਖੀਏ, ਉਹਦੇ ਤੋਂ ਬਿਨਾਂ ਹੋਰ ਕਿਸੇ ਦੀ ਆਸ ਨਾ ਰੱਖੀਏ। ਜੇ ਪਰਮਾਤਮਾ ਦੇ ਪਿਆਰ ਵਿੱਚ ਜੁੜੇ ਰਹਾਂਗੇ ਤਾਂ ਉਹ ਪਰਮਾਤਮਾ ਸਾਡੀ ਜ਼ਿੰਦਗੀ 'ਚ ਕਦੀ ਕੋਈ ਦੁੱਖ, ਕੋਈ ਭੁੱਖ, ਕੋਈ ਔਗਣ ਵਿਕਾਰ ਨਹੀਂ ਆਉਣ ਦੇਵੇਗਾ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਗੁਰੂ ਕੇ ਇਹ ਅੰਮ੍ਰਿਤ ਬਚਨ ਸਾਡੇ ਹਿਰਦਿਆਂ 'ਚ ਵੱਸਣ ਜੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋ ਜਾਂਦੀਆਂ ਨੇ, ਅਣਜਾਣ ਸੇਵਕ ਜਾਣ ਕੇ ਭੁੱਲਾਂ ਚੁੱਕਣ ਦੀ ਖਿਮਾ ਕਰਨੀ। ਭਾਈ ਸਾਹਿਬ ਜੀ ਆਖਰੀ ਪੰਕਤੀਆਂ ਆਪ ਜੀ ਨੂੰ ਸਰਵਣ ਕਰਾ ਰਹੇ ਨੇ, ਆਪ ਜੀ ਸਰਵਣ ਕਰੋ, ਇਹਦੇ ਨਾਲ ਹੀ ਸਮਾਪਤੀ ਹੋਵੇਗੀ ਜੀ।

ਸਾਵਣੇ ਆਈਆਂ ਸ਼ਬਦੋ ਤਾਂ ਗਾਵੋ ਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।

ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦੁਰ ਸਿਮਰਿਐ।

ਉਹ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ। ਖੁੱਲੇ ਦਰਸ਼ਨ ਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ।

ਚਾਰ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ। ਬਾਣੀ ਪੜ੍ਹਦਿਆਂ, ਸੇਵਾ ਸੰਭਾਲ ਕਰਦਿਆਂ, ਹਜ਼ੂਰੀ ਅੰਦਰ ਵਿਚਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਗਾਂ ਤੋਂ ਸਮਤ ਬਖਸ਼ਣੀ।

ਤੂਰ ਪੰਚਮ ਕੜਾਹ ਪ੍ਰਸ਼ਾਦੀ ਦੇਗ ਸਜ ਕੇ ਹਾਜ਼ਰ ਹੈ। ਦਰ ਪ੍ਰਵਾਹ ਨੋਵੇ ਪ੍ਰਵਾਹ ਨੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤੇ ਜੋ ਜੀਵ ਸ਼ਕੇ। ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ, ਆਪ ਜੀ ਕਰੋ ਕਿਰਪਾ, ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ। ਤਤ ਵਿਚਾਰ ਯਹ ਮਥੁਰਾ ਜਗਤਾਰਨ ਕਉ ਅਵਤਾਰ ਬਣਾਇਓ। ਜਪਿਓ ਜਿਨੇ ਅਰਜਨ ਦੇਵ ਗੁਰੂ

ते अवगण हमारे दया करहो किछ मेहरु पावो।

ਪਾਹੀ। ਮਾਇਆ ਮੋਹ ਪਰਮ ਪੈ ਭੂਲੇ, ਸੁੱਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੈ ਮਿਲੰਤ ਜਮਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ।

ਤੋਦਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੇ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਹੋ।

ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ।

ਕੋਟ ਨਿਆਸਰਿਆ ਦਿਆਸਰਾ ਗੁਰੂ ਗਰੀਬ ਨਿਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੀ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦਦਾਰੇ ਬਖਸ਼ੇ। ਆਪ ਜੀ ਦੇ ਹਜ਼ੂਰ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਹੈ ਜੀ। ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ।

ਵਾਹਿਗੁਰੂ ਸਾਹਿਬ ਜੀਓ, ਸਤਿਗੁਰ ਕੀ ਸੇਵਾ ਚਾਕਰੀਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗੁਰ ਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗੁਰ ਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗੁਰ ਪ੍ਰਸਾਦ। ਇੱਕ ਓਅੰਕਾਰ ਸਤਨਾਮ

ਸਤਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ।

ਖਾਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਵਣ ਸਦੀਕ ਨੇ ਨਾ ਪਾਈਆ ਕਰਮ ਮਿਲੇ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਪੁੱਤ ਭੂਖੇ ਖਾਏ ਚਲੀ ਹੈ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਤੂੰ ਚਉ ਸੱਜਣ ਮਿੰਡਿਆ ਡੇਈਂ ਸਿਸ ਉਤਾਰ, ਨੈਣ ਮਹਿੰਜੇ ਤਰਸਦੇ ਕਦ ਪਸੀ ਦੀਦਾਰ। ਜੇ ਤੂੰ ਮਿੱਤਰ ਆ ਸਾਡੜਾ, ਇੱਕ ਬੋਰੀ ਨਾ ਵਿਛੋੜ। ਜਿਉ ਮਹਿੰਜਾ ਤੋਂ ਮੋਹਿਆ, ਕਦ ਪਸੀ ਜਾਨੀ ਤੋਹੇ। ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦਧੂਰ। ਨਾਨਕ ਸ਼ਰਨ ਤੁਹਾਰੀਆ, ਪਿੱਖੋਂ ਸਦਾ ਹਜ਼ੂਰ। ਹੋਂ ਟੁੜੇਂਦੀ ਸੱਜਣਾ ਸੱਜਣ ਮਿੰਡੇ ਨਾਲ, ਜਨ ਨਾਨਕ ਅਲਖ ਨਾ ਲਖੀਐ ਗੁਰਮੁਖ ਦੇ ਦਿਖਾਲ। ਸੋ ਕਹੋ ਟਲ ਗੁਰ ਸੇਵੀਐ, ਆਹੀਂ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ। ਜਨਮ ਮਰਨ ਦੁਖ ਜਾਏ, ਹੋਵੈ ਸਿਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਝੱਟੀਐ। ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾਹੋ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾ ਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਏ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ। ਹਰ ਕੀਆਂ ਸਦਾ ਸਦਾ ਵਡਿਆਈਆਂ, ਦੇਨਾ ਪਛੋਤਾਏ। ਏ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ। ਹਰ ਕੀਆਂ ਸਦਾ ਸਦਾ ਵਡਿਆਈਆਂ, ਦੇਨਾ ਪਛੋਤਾਏ। ਹੋਂ ਹਰ ਕੇ ਸਦ ਬਲਹਰਣੇ, ਜਿਤ ਸੇਵੈ ਸੁਖ ਪਾਏ। ਨਾਨਕ ਗੁਰਮੁਖ ਮਿਲ ਰਹੇ,

हे गुरु जी का खालसा, वाहे गुरु जी की फतेह।

सतनाम कर्ता पुरुष निरपौ निर्वैर अकाल मूरत अजुनी सभं।

ਭਾਈ ਸੰਤੋਖ ਸਿੰਘ ਜੀ ਚੂੜਾਮਨੀ ਰਚੇਤਾ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਉਹਨਾਂ ਨੇ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਿਆ। ਲੜੀ ਨੂੰ ਜੋੜਦਿਆਂ ਕਵੀ ਜੀ ਨੇ ਜ਼ਿਕਰ ਕੀਤਾ ਵੀ ਧੰਨ ਗੁਰੂ ਕਲਗੀਧਰ ਸਾਹਿਬ ਸਮਝਾ ਰਹੇ ਨੇ ਵੀ ਜਿਹੜਾ ਰਹਿਤ ਔਰ ਵਹਿਰ ਦੋਵੇਂ ਚੀਜ਼ਾਂ ਬਾਣੀ ਔਰ ਬਾਣੀ ਦੇ ਨਾਲ ਜਿਹੜਾ ਜੁੜ ਜਾਂਦਾ ਉਹ ਗੁਰੂ ਮੂਰਤ ਆਪਣੇ ਜੀਵਨ ਦੇ ਅੰਦਰ ਹਿਰਦੇ ਦੇ ਵਿੱਚ ਵਸਾ ਲੈਂਦਾ। ਫਿਰ ਉਹ ਜਿਹੜਾ ਅਕਾਲ ਪੁਰਖ ਪੂਰਨ ਹੈ ਉਹ ਕਰਤਾਰ ਜਿਹੜਾ ਸਭ ਕੁਝ ਕਰਨ ਵਾਲਾ ਪਾਰ ਬ੍ਰਹਮ ਪੂਰਨ ਕਰਤਾਰ ਕਹਿੰਦੇ ਉਹ ਅਕਾਲ ਪੁਰਖ ਦਾਤਾ ਜਿਹੜਾ ਨਾ ਜਿਹੜਾ ਸਾਰੀ ਧਰਤੀ ਦਾ ਮਾਲਕ ਹੈ।

0: ਸਾਰੀਆਂ ਥਾਵਾਂ ਦੇ ਉੱਤੇ ਵਿਆਪਕ ਵੀ ਹੈ, ਵਸਿਆ ਹੋਇਆ। ਉਹ ਇਕੱਲੇ ਇਕੱਲੇ ਕਣ ਦੇ ਅੰਦਰ ਉਸ ਅਕਾਲ ਪੁਰਖ ਦਾ ਵਸੇਬਾ ਹੈ।
1: ਮਹਾਂਪੁਰਖ ਗੁਣਖਾਨੀ ਪਰਮ ਕਿਰਪਾਲ ਪਰਮ ਸੁਖਦਾਨੀ,
0: ਉਹ ਜਿਹੜਾ ਦਾਤਾ ਹੈ। ਕਵੀ ਜੀ ਜ਼ਿਕਰ ਕਰਦੇ ਆ, ਕਹਿੰਦੇ ਵੀ ਉਹ ਦਾਤਾ ਨਾ ਸਭਨਾਂ ਦੇ ਸਿਰ ਉੱਤੇ ਬੈਠਾ ਹੋਇਆ ਮਾਲਕ ਵੀ ਹੈ, ਪਾਰ ਬ੍ਰਹਮ ਵੀ ਹੈ, ਗੁਣਾਂ ਦੀ ਖਾਣ ਵੀ ਹੈ, ਬੜਾ ਕਿਰਪਾਲੂ ਵੀ ਹੈ, ਔਰ ਬੜਾ ਵੱਡਾ ਸੁੱਖਾਂ ਦਾ ਦਾਤਾ। ਮਤਲਬ ਇਹ ਸਾਰੇ ਹੁਣ ਜਿਹੜੇ ਗੁਣ ਨੇ ਨਾ ਜੀ, ਧੰਨ ਗੁਰੂ ਕਲਗੀਧਰ ਸਾਹਿਬ ਉਸ ਅਕਾਲ ਪੁਰਖ ਪਰਮੇਸ਼ਵਰ ਦੇ ਗੁਣ ਜਿਹੜੇ ਉਹਨਾਂ ਨੂੰ ਬਿਆਨ ਕਰਦਿਆਂ ਹੋਇਆ ਸਿੱਖਾਂ ਨੂੰ ਦੱਸ ਰਹੇ ਹਨ।
1: ਨਿਰੰਕਾਰ ਨਿਰਕਾਲ ਨਿਰਗੁਣ ਸਰਗੁਣ ਰੂਪ ਵਿਸ਼ਾਲ,
0: ਉਹ ਨਿਰਭਉ ਵੀ ਹੈ, ਉਹ ਨਿਰਆਕਾਰ ਵੀ ਹੈ, ਔਰ ਨਿਰਕਾਲ ਮਤਲਬ ਅਕਾਲ ਜਿਹਨੂੰ ਆਪਾਂ ਕਹਿੰਦੇ ਹਾਂ ਨਾ, ਨਿਰਕਾਲ। ਨਿਰ ਔਰ ਐੜਾ ਅਗੇਤਰ ਜਦੋਂ ਲੱਗਦਾ ਨਾ, ਇਹ ਦੋਵੇਂ ਨਾ ਵਾਚਕ ਰੂਪ ਵਿੱਚ ਹੀ ਲੱਗਦੇ। ਨਿਰਭਉ ਜਿਹਦੇ ਕੋਲ ਡਰ ਦੀ ਕੋਈ ਭਾਵਨਾ ਨਹੀਂ ਹੈ, ਅਭਾਉ ਜਿਹੜਾ ਭਾਉ ਤੋਂ ਰਹਿਤ ਹੈ, ਡਰ ਤੋਂ ਰਹਿਤ ਹੈ, ਉਸੇ ਰੂਪ ਵਿੱਚ ਹੀ। ਨਿਰਕਾਲ ਜਿਹੜਾ ਕਾਲ ਤੋਂ ਰਹਿਤ ਹੈ, ਅਕਾਲ ਜਿਹੜਾ ਕਾਲ ਤੋਂ ਰਹਿਤ ਹੈ। ਕਵੀ ਜੀ ਜ਼ਿਕਰ ਕਰਦੇ ਵੀ ਧੰਨ ਗੁਰੂ ਕਲਗੀਧਰ ਸਾਹਿਬ ਦੱਸ ਰਹੇ ਵੀ ਉਹ ਅਕਾਲ ਪੁਰਖ ਪਰਮੇਸ਼ਵਰ ਜਿਹੜਾ ਨਾ, ਨਿਰਭਉ ਵੀ ਹੈ, ਨਿਰਆਕਾਰ ਵੀ ਹੈ, ਔਰ ਨਿਰਕਾਲ ਵੀ ਹੈ, ਕਾਲ ਤੋਂ ਰਹਿਤ ਵੀ ਹੈ, ਨਿਰਗੁਣ ਵੀ ਹੈ ਤੇ ਸਰਗੁਣ ਵੀ ਹੈ, ਨਿਰਗੁਣ ਸਰੂਪ ਵਿੱਚ ਵੀ ਹੈ ਤੇ ਸਰਗੁਣ ਸਰੂਪ ਵਿਸ਼ਾਲ, ਉਹਦਾ ਵਿਸ਼ਾਲ ਰੂਪ ਹੈ। ਨਿਰਗੁਣ ਸਰੂਪ ਵੀ ਉਹਦਾ ਵਿਸ਼ਾਲ ਹੈ ਤੇ ਸਰਗੁਣ ਸਰੂਪ ਵੀ ਉਹਦਾ ਵਿਸ਼ਾਲ ਹੈ। ਨਿਰਗੁਣ ਜਿਹੜਾ ਦਿਸਦਾ ਨਹੀਂ ਹੈ, ਸਰਗੁਣ ਜੋ ਦਿਸ ਰਿਹਾ ਹੈ। ਜੇ ਅਸੀਂ ਨਾ ਦਿਸਦੇ ਦੀ ਗੱਲ ਕਰਾਂਗੇ, ਉਹ ਕਿੱਡਾ ਕੁ ਵਿਸ਼ਾਲ ਹੈ ਸਾਡੇ ਕੋਲ ਕੋਈ ਅੰਦਾਜ਼ਾ ਨਹੀਂ ਹੈ। ਸਰਗੁਣ ਸਰੂਪ ਦੀ ਗੱਲ ਕਰੀਏ ਤੇ ਸਾਡੇ ਕੋਲ ਤੇ ਸਰਗੁਣ ਸਰੂਪ ਦੀ ਵੀ ਵਿਸ਼ਾਲਤਾ ਨਹੀਂ ਹੈ। ਅਸੀਂ ਕਿੱਡਾ ਕੁ ਆਖਾਂਗੇ ਵੀ ਅਕਾਲ ਪੁਰਖ ਕਿੱਡਾ ਕੁ ਹੈ, ਕਿਸੇ ਸੀਮਾ ਤੱਕ ਨਹੀਂ ਹੈ ਜੀ। ਉਹ ਦਾਤਾ ਜਿਹੜਾ ਨਾ, ਉਹਦਾ ਕੋਈ ਹੱਦ ਬੰਨਾ ਨਹੀਂ ਹੈ। ਮਤਲਬ ਉਹ ਆਪਾਂ ਇਹ ਨਹੀਂ ਕਹਿ ਸਕਦੇ ਵੀ ਰੱਬ ਦੀ ਇੰਨੀ ਕੀ ਲਿਮਿਟ ਹੈ, ਨਹੀਂ, ਉਹ ਬੇਹੱਦ ਵੱਡਾ ਹੈ, ਹਰ ਸੀਮਾ ਤੋਂ ਪਰੇ ਹੈ ਉਹ। ਕਿਸੇ ਵੀ ਬੰਦਿਸ਼ ਦੇ ਵਿੱਚ, ਕਿਸੇ ਵੀ ਬੰਧਨ ਦੇ ਵਿੱਚ ਉਹਨੂੰ ਨਹੀਂ ਰੱਖਿਆ ਜਾ ਸਕਦਾ। ਉਹ ਸਦਾ ਹੀ ਨਿਰਗੁਣ ਸਰੂਪ ਵੀ ਹੈ ਔਰ ਸਰਗੁਣ ਸਰੂਪ ਵੀ ਹੈ, ਤੇ ਉਹਦਾ ਰੂਪ ਵੀ ਵਿਸ਼ਾਲ ਹੈ। ਵਿਸ਼ਾਲ ਮਤਲਬ ਬਹੁਤ ਵੱਡਾ। ਇਸੇ ਕਰਕੇ ਤੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨਾ, ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ। ਹੁਣ ਉਹੀ ਹੈ ਬਸ, ਉਹਦੇ ਤੋਂ ਬਿਨਾਂ ਕੋਈ ਨਹੀਂ ਹੈ। ਨਿਰਗੁਣ ਸਰੂਪ ਵੀ ਉਹਦੇ ਤੋਂ ਬਿਨਾਂ ਕੋਈ ਨਹੀਂ, ਸਰਗੁਣ ਸਰੂਪ ਵੀ ਉਹਦੇ ਤੋਂ ਬਿਨਾਂ ਕੋਈ ਨਹੀਂ। ਸਾਰੇ ਰੂਪ ਉਹਦੇ ਨੇ, ਉਹ ਚਾਹਵੇ ਤੇ ਬਣਾਉਂਦਾ ਹੈ, ਉਹ ਚਾਹਵੇ ਤੇ ਨਾ ਬਣਾਵੇ। ਨਿਰਗੁਣ ਸਰੂਪ ਸਭ ਤੋਂ ਵੱਡਾ ਹੀ ਉਹ ਹੈ, ਉਸ ਨਿਰਗੁਣ ਕਰਕੇ ਤੇ ਸਰਗੁਣ ਦੀ ਸਿਰਜਣਾ ਹੈ। ਜੇ ਨਿਰਗੁਣ ਨਾ ਹੁੰਦਾ ਤੇ ਸਰਗੁਣ ਦੀ ਸਿਰਜਣਾ ਕਿਵੇਂ ਆਉਂਦੀ? ਉਹ ਦਾਤਾ ਨਿਰਗੁਣ ਸਰੂਪ ਵੀ ਹੈ, ਸਰਗੁਣ ਸਰੂਪ ਵੀ ਹੈ, ਤੇ ਗੁਰੂ ਕਲਗੀਧਰ ਸਾਹਿਬ ਕਹਿੰਦੇ ਭਾਈ ਵਿਸ਼ਾਲ ਰੂਪ ਦਾ ਉਹ ਮਾਲਕ ਹੈ।
1: ਪ੍ਰਭ ਸੰਭੂ ਨਿਰਭਉ ਸਭ ਸਵਾਮੀ ਮਦ ਸੁਧਣ ਅਣਿਤ ਅੰਤਰ ਜਾਮੀ।
0: ਉਹ ਪਰਮੇਸ਼ਵਰ ਜਿਹੜਾ ਨਾ, ਸਾ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ, ਆਪ ਹੀ ਆਪਣੇ ਨਾ ਸਭਨਾਂ ਦਾ ਮਾਲਕ ਵੀ ਹੈ, ਨਿਰਭਉ ਵੀ ਹੈ ਔਰ ਅੰਤਰਜਾਮੀ ਵੀ ਹੈ। ਦੈਂਤਾਂ ਨੂੰ ਮਾਰਨ ਵਾਲਾ ਵੀ ਉਹ ਆਪ ਹੀ ਹੈ। ਮਤਲਬ ਇਉਂ ਕਹਿ ਲਓ, ਜਿਹੜੇ ਭੈੜੀ ਮਤ ਵਾਲੇ ਨੇ, ਭੈੜੀ ਮਤ ਰੱਖਣ ਵਾਲੇ, ਭੈੜੇ ਔਗਣ ਰੱਖਣ ਵਾਲੇ, ਉਹਨਾਂ ਸਭਨਾਂ ਨੂੰ ਉਹ ਮਾਰਨ ਵਾਲਾ, ਕਾਲ ਦੇ ਅਧੀਨ ਰੱਖਣ ਵਾਲਾ ਵੀ ਉਹ ਆਪ ਹੈ।
1: ਜਗ ਜੀਵਨ ਜਗ ਰਚਨ ਵਿਧਾਤਾ ਨਾਰਾਇਣ ਨਰਪਤ ਜਗਦਾਤਾ।
0: ਉਹ ਜਗ ਜੀਵਨ, ਜਗਤ ਨੂੰ ਜੀਵਨ ਦੇਣ ਵਾਲਾ ਵੀ ਹੈ ਔਰ ਰਚਨ ਵਿਧਾਤਾ, ਸਾਰੇ ਨੂੰ ਰਚਨ ਵਾਲਾ ਵੀ ਹੈ। ਜੇ ਉਹ ਜਗਤ ਨੂੰ ਜ਼ਿੰਦਗੀ ਦੇ ਰਿਹਾ ਹੈ ਨਾ, ਜੀਵਨ ਦੇ ਰਿਹਾ, ਤੇ ਜਗਤ ਨੂੰ ਰਚਨ ਵਾਲਾ ਵੀ ਉਹ ਹੀ ਹੈ। ਆਪਾਂ ਸਿੱਧੇ ਜੇ ਸ਼ਬਦਾਂ ਚ ਇੱਕ ਬਚਨ ਪੜ੍ਹ ਲੈਂਦੇ ਗੁਰੂ ਨਾਨਕ ਸਾਹਿਬ ਦਾ, ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀ ਹੈ ਕਰ ਆਸਣ ਡਿਠੋ ਚਾਓ। ਉਹ ਆਪ ਹੀ ਹੈ। ਜਾਂ ਇੱਕ ਬਚਨ ਹੋਰ ਆਪਾਂ ਇਸੇ

ਪੌੜੀ ਇਸੇ ਸ਼ਲੋਕਾਂ ਦੇ ਨਾਲ ਪੜ੍ਹਦੇ ਨਾ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਜਗਤ ਸਾਰਾ ਉਸ ਸੱਚੇ ਦੀ ਕੋਠੜੀ ਹੈ, ਕੋਠੜੀ ਮਤਲਬ ਘਰ, ਔਰ ਸੱਚੇ ਕਾ ਵਿੱਚ ਵਾਸ, ਇਹਦੇ ਵਿੱਚ ਵਸੇਬਾ ਵੀ ਉਸੇ ਦਾ ਹੀ ਹੈ, ਉਹਦੇ ਤੋਂ ਬਿਨਾਂ ਵਸੇਬਾ ਵੀ ਕਿਸੇ ਦਾ ਨਹੀਂ ਹੈ। ਉਹ ਦਾਤਾ ਐਸਾ ਹੈ ਵਿਸ਼ਾਲ, ਕਹਿੰਦੇ ਸਾਰਾ ਕੁਝ ਉਹ ਰਚਨ ਵਾਲਾ ਹੈ, ਆਪ ਹੀ ਰਚਨ ਵਾਲਾ, ਆਪ ਹੀ ਨਾ ਆਪ ਸਾਜਿਓ, ਆਪ ਹੀ ਨਾ ਰਚਿਓ ਨਾ, ਇਹ ਉਹਦੀ ਆਪਦੀ ਰਚਨਾ ਜੀ, ਜਿਹੜਾ ਪਹਿਲਾਂ ਉਹਨੇ ਆਪਣਾ ਆਪਾ ਰਚਿਆ, ਆਪ ਹੀ ਨਾ ਆਪ ਸਾਜਿਓ, ਉਹਨੇ ਆਪ ਨੇ ਆਪਣਾ ਆਪਾ ਸਾਜਿਆ, ਆਪ ਹੀ ਨਾ ਰਚਿਓ ਨਾਓ, ਫਿਰ ਉਹਨੇ ਨਾਮ ਦੀ ਰਚਨਾ ਕੀਤੀ, ਹੁਕਮ ਦੀ ਰਚਨਾ ਕੀਤੀ, ਫਿਰ ਦੂਈ ਕੁਦਰਤ, ਦੂਜੇ ਨੰਬਰ ਉੱਤੇ ਉਹਨੇ ਫਿਰ ਜਗਤ ਰਚਿਆ। ਦੂਈ ਕੁਦਰਤ ਸਾਜੀ ਹੈ, ਸਾਜ ਕੇ ਕਰ ਆਸਣ, ਉਹਦੇ ਵਿੱਚ ਆਸਣ ਕਰ ਲਿਆ, ਆਸਣ ਮਤਲਬ ਬੈਠ ਜਾਣਾ, ਬਹਿ ਗਿਆ। ਡਿੱਠੋ, ਡਿੱਠੋ ਮਤਲਬ ਵੇਖਣਾ, ਚਾਓ, ਹੁਣ ਜਿਹੜਾ ਕੁਛ ਉਹਨੇ ਬਣਾਇਆ ਨਾ, ਉਹਦੇ ਵਿੱਚ ਆਸਣ ਲਾ ਕੇ ਬਹਿ ਗਿਆ, ਆਸਣ ਲਾ ਕੇ ਬੈਠਾ, ਅਤੇ ਉਸ ਬਣਾਏ ਹੋਏ ਨੂੰ ਵੇਖੀ ਜਾਂਦਾ ਹੈ, ਜਿੱਥੇ ਵੇਖ ਰਿਹਾ ਉੱਥੇ ਚਾਓ ਵਿਗਾਸ ਵਿੱਚ ਵੀ ਹੈ, ਖੁਸ਼ ਵੀ ਬਹੁਤ ਹੈ, ਉਹ ਅਕਾਲ ਪੁਰਖ ਦਾਤਾ ਜਿਹੜਾ ਹੈ। ਸਤਿਗੁਰੂ ਕਹਿੰਦੇ ਸਾਰੇ ਜਗਤ ਦਾ ਰਚਨਹਾਰ ਵਿਧਾਤਾ ਹੈ, ਨਾਰਾਇਣ ਹੈ, ਨਰਪਤ ਹੈ, ਜਗਦਾਤਾ ਹੈ। ਨਾਰਾਇਣ ਕਹਿੰਦੇ ਨੇ ਜਿਸ ਦਾ ਘਰ ਨਰ, ਨਰ ਭਾਵ ਪਾਣੀ ਵਿੱਚ ਜਿਸ ਦਾ ਘਰ ਹੋਵੇ, ਹੁਣ ਪਾਣੀ ਵਿੱਚ ਘਰ ਅਕਾਲ ਪੁਰਖ ਦਾ। ਨਰਪਤ ਜਿਹੜਾ ਸਾਰੇ ਨਰਾਂ ਦਾ ਪਤੀ ਹੈ, ਜਗਦਾਤਾ ਜਿਹੜਾ ਜਗਤ ਦੀ ਝੋਲੀ ਵਿੱਚ ਦਾਤਾਂ ਪਾਉਣ

0: ਉਹ ਦੁਸ਼ਟਾਂ ਨੂੰ ਗੰਜਣ ਵਾਲਾ ਹੈ, ਦੁਸ਼ਟਾਂ ਨੂੰ ਮਾਰਨ ਵਾਲਾ ਹੈ। ਜਿੱਥੇ ਦੁਸ਼ਟਾਂ ਨੂੰ ਮਾਰਨ ਵਾਲਾ ਉੱਥੇ ਜਨ ਆਪਣੇ ਸੇਵਕਾਂ ਦੇ ਨੂੰ ਰੱਖਣ ਵਾਲਾ ਵੀ ਹੈ, ਸੇਵਕਾਂ ਨੂੰ ਸੰਭਾਲ, ਦੁਸ਼ਟਾਂ ਨੂੰ ਮਾਰਨ ਵਾਲਾ ਸੇਵਕਾਂ ਨੂੰ ਸੰਭਾਲਣ ਵਾਲਾ। ਫਿਰ ਨਾਲ ਕਹਿੰਦੇ ਕਰਤਾ ਪੁਰਖ ਸਭ ਕੁਝ ਕਰਨ ਵਾਲਾ, ਅਨੰਤ ਜਿਹਦਾ ਅੰਤ ਕੋਈ ਨਹੀਂ, ਅਭੰਜਨ ਜਿਹਨੂੰ ਤੋੜਿਆ ਨਹੀਂ ਜਾ ਸਕਦਾ, ਉਹ ਇਹਨਾਂ ਸਾਰਿਆਂ ਨਿਰਭਉ ਵੀ ਹੈ ਔਰ ਅਨੰਤ, ਉਹਦਾ ਅੰਤ ਵੀ ਕੋਈ ਨਹੀਂ। ਉਹ ਕਰਤਾ ਪੁਰਖ ਸਭ ਕੁਝ ਕਰਕੇ ਉਹਦੇ ਵਿੱਚ ਬੈਠਿਆ ਹੋਇਆ ਵੀ ਹੈ, ਉਹ ਦਾਤਾ ਜਿਹੜਾ ਹੈ। ਔਰ ਸਾਹਿਬ ਨਾਲ ਕਹਿੰਦੇ ਅਭੰਜਨ ਭਾਈ ਉਹਨੂੰ ਕਦੇ ਵੀ ਤੋੜਿਆ ਨਹੀਂ ਜਾ ਸਕਦਾ।
1: ਸਤ ਰੂਪ ਜੋਤਿਨ ਕੀ ਜੋਤ ਜਹਿ ਸਤਾ ਤੇ ਜਗਤ ਉਦੋਤ।
0: ਔਰ ਉਹਦੀ ਜਿਹੜੀ ਜੋਤ ਹੈ, ਸਤ ਰੂਪ ਹੈ, ਉਹ ਸਦੀਵ ਹੈ। ਉਹਦੀ ਜੋਤ, ਉਹਦੀ ਤਾਕਤ ਕਹਿ ਲਓ ਨਾ, ਸਦੀਵ ਹੈ ਸਾਰੇ ਜਗਤ ਦੇ ਵਿੱਚ। ਜਿਹਦੇ ਕਰਕੇ ਜਿਹ ਸੱਤਾ, ਸੱਤਾ ਤਾਕਤ ਨੂੰ ਕਹਿੰਦੇ ਨੇ, ਜਿਹਦੀ ਜੋਤ ਦੇ ਸਦਕਾ, ਜੋਤ ਦੀ ਤਾਕਤ ਸਦਕਾ ਸਾਰਾ ਜਗਤ ਉਦੋਤ ਹੁੰਦਾ ਹੈ, ਸਾਰੇ ਜਗਤ ਦੀ ਰਚਨਾ ਹੁੰਦੀ, ਉਹਦੀ ਸੱਤਾ ਹੈ, ਉਹ ਆਪਣੀ ਸੱਤਾ ਦੇ ਨਾਲ ਸਾਰੇ ਜਗਤ ਨੂੰ ਬਣਾਉਣ ਵਾਲਾ ਹੈ।
1: ਪਰਮਾਤਮ ਨਰ ਹਰ ਅਬਨਾਸੀ, ਰੂਪ ਨਾ ਰੰਗ ਨਾ ਕਟ ਕਟ ਵਾਸੀ।
0: ਫਿਰ ਪਰਮਾਤਮ ਉਹ ਸਭ ਤੋਂ ਵੱਡੀ ਤਾਕਤ ਹੈ ਔਰ ਅਵਿਨਾਸ਼ੀ ਹੈ, ਨਾ ਉਹਦਾ ਕੋਈ ਰੂਪ ਹੈ, ਨਾ ਉਹਦਾ ਕੋਈ ਰੰਗ ਹੈ, ਘੱਟ ਘੱਟ ਵਾਸੀ, ਇਕੱਲੇ ਇਕੱਲੇ ਘੱਟ ਦੇ ਵਿੱਚ, ਕਣ ਦੇ ਵਿੱਚ ਉਹ ਵਸਿਆ ਹੋਇਆ ਹੈ।
1: ਪੁਰਸ਼ੋਤਮ ਪਾਵਨ ਦੁਖਹਾਰੀ, ਮਹਿਦ ਮਨੋਹਰ ਆਨੰਦਕਾਰੀ।
0: ਉਹ ਸਾਰਿਆਂ ਦੇ ਦੁੱਖਾਂ ਨੂੰ ਹਰ ਲੈਣ ਵਾਲਾ ਹੈ ਔਰ ਬਹੁਤ ਪਾਵਨ ਹੈ, ਬੜਾ ਪਵਿੱਤਰ ਹੈ ਔਰ ਸਭ ਤੋਂ ਉੱਤਮ ਹੈ। ਜਿੱਥੇ ਸਭ ਤੋਂ ਉੱਤਮ ਹੈ ਉੱਥੇ ਕਹਿੰਦੇ ਮਹਿਦ ਮਨੋਹਰ, ਮਨ ਨੂੰ ਮੋਹ ਲੈਣ ਵਾਲਾ ਵੀ ਹੈ, ਆਨੰਦਕਾਰੀ ਔਰ ਆਨੰਦਕਾਰੀ, ਆਨੰਦ ਬਖਸ਼ਣ ਵਾਲਾ ਹੈ।
1: ਪਦਮਾਪਤ ਮਾਧਵ ਗੋਬਿੰਦ, ਵਾਹਿਗੁਰੂ ਸਤਿਗੁਰੂ ਮੁਕੰਦ।
0: ਇਹ ਸਾਰੇ ਉਸ ਮਾਲਕ ਦੇ ਨਾਮ ਨੇ ਜੀ। ਪਦਮਾਪਤ ਵੀ ਉਸ ਦਾਤੇ ਲਈ ਵਰਤਿਆ ਜਾਂਦਾ ਹੈ, ਮਾਧਵ ਸ਼ਬਦ ਵੀ ਉਹਦੇ ਲਈ ਵਰਤਿਆ ਜਾਂਦਾ ਹੈ, ਗੋਬਿੰਦ ਵੀ ਉਹਦੇ ਲਈ ਵਰਤਿਆ ਜਾਂਦਾ ਹੈ। ਉਹ ਦਾਤਾ ਜਿਹੜਾ ਮਾਧਵ, ਗੋਬਿੰਦ ਔਰ ਪਦਮਾਪਤ, ਉਹ ਦਾਤਾ ਜਿਹੜਾ ਮਾਇਆ ਦਾ ਪਤੀ ਹੈ, ਸਾਰੇ ਜਗਤ ਦਾ ਮਾਲਕ ਹੈ ਔਰ ਸਾਰੇ ਜਗਤ ਦਾ ਰਾਜਾ ਹੈ।
1: ਦਲ ਦਲ ਹਰਤਾ ਗਰਭ ਪ੍ਰਹਾਰੀ, ਰਾਮ ਕ੍ਰਿਸ਼ਨ ਗੋਬਿੰਦ ਮੁਰਾਰੀ।
0: ਉਹ ਦਾਤਾ ਜਿਹੜਾ ਖਲ ਦਲ ਹਰਤਾ, ਖਲ ਮੂਰਖ ਨੂੰ ਕਹਿੰਦੇ ਨਾ, ਮੂਰਖਾਂ ਦੇ ਦਲ ਨੂੰ ਹਰਨ ਵਾਲਾ, ਗਰਭ ਪ੍ਰਹਾਰੀ, ਗਰਭ ਨੂੰ, ਹੰਕਾਰ ਨੂੰ ਤੋੜਨ ਵਾਲਾ, ਹੰਕਾਰ ਨੂੰ ਖਤਮ ਕਰਨ ਵਾਲਾ, ਰਮਿਆ ਹੋਇਆ ਹੈ ਸਾਰੀਆਂ ਥਾਵਾਂ ਦੇ ਉੱਤੇ ਔਰ ਸਭਨਾਂ ਦਾ ਉਹ ਸੇਵਕ ਹੈ, ਸਭਨਾਂ ਦੇ ਸਿਰ ਉੱਤੇ ਬੈਠਾ ਮਾਲਕ ਆਪ ਹੈ।
1: ਕਲਮਲ ਹਰਤਾ ਪੰਕਜ ਨੈਨਾ।
0: ਔਰ ਉਹ ਸਾਰਿਆਂ ਦੀ ਨਾ ਜੀ, ਆਪਣੇ ਸੇਵਕਾਂ ਦੀ ਰਾਖੀ ਕਰਨ ਵਾਲਾ, ਆਪਣੇ ਸੇਵਕਾਂ ਦੀ ਸੰਭਾਲ ਕਰਨ ਵਾਲਾ, ਆਪਣੇ ਸੇਵਕਾਂ ਦੇ ਕਰਮ ਬਖਸ਼ ਦੇਣ ਵਾਲਾ, ਉਹਨਾਂ ਦੇ ਪਾਪਾਂ ਨੂੰ ਬਖਸ਼ ਦੇਣ ਵਾਲਾ, ਔਰ ਪੰਕਜ ਨੈਣਾ, ਪਾਕ ਅਤੇ ਪਵਿੱਤਰ ਨੈਣਾ ਦਾ ਉਹ, ਕਮਲ ਵਰਗੇ ਨੈਣਾ ਦਾ ਉਹ ਮਾਲਕ ਹੈ।
1: ਯੋਗੇਸ਼ਵਰ ਕੇ ਧਿਆਨ ਬੈਸਿਆ, ਸਿਆਮ ਰੂਪ ਅਨੂਪ ਸੋਇਸਿਆ।
0: ਔਰ ਉਸੇ ਦਾਤੇ ਨੂੰ ਫਿਰ ਕਹਿੰਦੇ ਵੀ ਸਿਆਮ ਰੂਪ ਵਿੱਚ ਵੀ ਉਹ ਆਪ ਹੀ ਹੈ, ਆਪ ਹੀ ਉਹ ਉਪਮਾ ਤੋਂ ਰਹਿਤ ਹੈ, ਬਹੁਤ ਸੁੰਦਰ ਹੈ, ਬੜੀ ਵੱਡੀ ਉਹ ਵਿਸ਼ਾਲ ਰਚਨਾ ਦਾ ਮਾਲਕ ਵੀ ਹੈ ਔਰ ਵਿਸ਼ਾਲ ਸੁੰਦਰਤਾ ਦਾ ਉਹ ਮਾਲਕ ਹੈ।
1: ਸਕੇਤ ਨਿਰੰਜਨ ਭਗਤਨ ਪ੍ਰੇ ਭਵ ਪਿਆਨ ਪ੍ਰਭੰਜਨ।
0: ਫਿਰ ਕਹਿੰਦੇ ਖੜਗ ਕੇਤ ਵੀ ਹੈ, ਅਸਕੇਤ ਵੀ ਹੈ, ਨਿਰੰਜਨ ਵੀ ਹੈ। ਖੜਗ ਕੇਤ ਜਿਹਦੇ ਹੱਥ ਦੇ ਵਿੱਚ ਖੜਗ ਫੜੀ ਹੋਵੇ, ਨਿਰੰਜਨ ਜਿਹੜਾ ਮਾਇਆ ਦੀ ਕਾਲਖ ਤੋਂ ਰਹਿਤ ਹੈ, ਭਗਤੀ ਨੂੰ ਪਿਆਰ ਕਰਨ ਵਾਲਾ, ਭਗਤਾਂ ਨੂੰ ਪਿਆਰ ਕਰਨ ਵਾਲਾ ਹੈ, ਔਰ ਉਹ ਦਾਤਾ ਜਿਹੜਾ ਸਾਰੇ ਸੰਸਾਰ ਨੂੰ ਨਾਸ਼ ਕਰਨ ਦੀ ਸਮਰੱਥਾ ਵੀ ਰੱਖਦਾ ਹੈ।
1: ਮਹਾਕਾਲ ਬੜ ਉਗਰ ਸਰੂਪੰ, ਸ਼ਹਾਨ ਸ਼ਾਹ ਭੂਪ ਗਨ ਭੂਪੰ।
0: ਉਹ ਵੱਡਾ, ਸਭਨਾਂ ਦੇ ਸਿਰ ਉੱਤੇ ਬੈਠਾ ਹੋਇਆ ਮਹਾਕਾਲ ਹੈ। ਮਹਾਕਾਲ ਜਿਹੜਾ ਬਹੁਤ ਵੱਡਾ ਕਾਲ ਹੈ, ਇੱਦਾਂ ਕਹਿ ਲਓ महाकाल शब्द वरत्या जांदा ओह उहदे वास्ते जिहड़ा काल दा वी काल है, मौत दी वी जिहड़ा मौत है, और ओह सिर्फ अकाल पुरख परमेशर शहनशाह सभनां दे सिर उत्ते वड्डा शहनशाह, फिर राजियां तों वी वड्डा राजा है। जिथे ये कवि जी जिक्र कर रहे ओ ये सारे जिहड़े शब्द कवि जी ने वरते ने इन्हां ने इन्हां दे प्रायवाची शब्द जिहड़े उस आपां सारा जाप साहिब दी पावन बाणी पढ़दे सारी जिन्ने भी बचने वरत रहे कवि जी ना वख वख ना जिहड़े उन्होंने अकाल पुरख परमेश्वर दे वरते ने लए ने ਉਹ ਸਾਰੇ ਜਿਹੜੇ ਨਾਂ ਨੇ ਉਹ ਧੰਨ ਗੁਰੂ ਕਲਗੀਧਰ ਸਾਹਿਬ ਜੀ ਨੇ ਆਪਣੀ ਪਾਵਨ ਬਾਣੀ ਜਾਪ ਸਾਹਿਬ ਦੀ ਬਾਣੀ ਵਿੱਚ ਉਹਨਾਂ ਉਚਾਰੇ ਨੇ। ਰਾਜਾਨ ਰਾਜ, ਪਾਨਾਨ ਪਾਹਨ, ਦੇਵਾਨ ਦੇਵ, ਉਪਮਾ ਮਹਾਨ, ਹੈ ਨਾ, ਉਹ ਸਾਰਾ ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਉਹ ਸਾਰਾ ਦਾਤਾ ਸਭਨਾਂ ਦੇ ਸਿਰ ਉੱਤੇ ਬੈਠਾ ਹੋਇਆ ਨਾ ਉਹ ਅਕਾਲ ਪੁਰਖ ਪਰਮੇਸ਼ਵਰ। ਕਹਿੰਦੇ ਖੜਗ ਕੇਤ ਵੀ ਹੈ, ਅਸਕੇਤ ਵੀ ਹੈ, ਮਾਇਆ ਦੀ ਕਾਲਖ ਤੋਂ ਰਹਿਤ ਵੀ ਹੈ, ਆਪਣੇ ਪਿਆਰਿਆਂ ਨਾਲ ਪ੍ਰੇਮ ਕਰਨ ਵਾਲਾ ਵੀ ਹੈ, ਕਾਲ ਦੇ ਸਿਰ ਉੱਤੇ ਬੈਠਾ ਹੋਇਆ ਕਾਲ ਵੀ ਹੈ, ਬਾਦਸ਼ਾਹਾਂ ਤੋਂ ਵੱਡਾ ਬਾਦਸ਼ਾਹ ਹੈ, ਇਉਂ ਕਹਿ ਲਓ ਰਾਜਿਆਂ ਨੂੰ ਵੀ ਰਾਜ ਉਹੀ ਬਖਸ਼ਣ ਵਾਲਾ ਹੈ।
1: ਆਦਿਕ ਜਹ ਨਾਮ ਅਪਾਰ ਕਰ ਵਿਸਤਾਰ ਨਾ ਪਈਅਤ ਪਾਰਾ।
0: ਸਤਿਗੁਰੂ ਕਹਿੰਦੇ ਇਤਿਆਦਿਕ ਹੋਰ ਬਹੁਤ ਨਾਮ ਨੇ ਉਹਦੇ, ਪਰ ਜਿੰਨੇ ਵੀ ਨਾਂ ਆਪਾਂ ਲਵਾਂਗੇ ਉਹ ਨਾਵਾਂ ਦੇ ਨਾਲ ਉਹਦਾ ਕਦੇ ਵੀ ਵਿਸਥਾਰ ਨਹੀਂ ਪਾਇਆ ਜਾ ਸਕਦਾ। ਜਿੰਨੇ ਮਰਜ਼ੀ ਨਾਮ ਆਪਾਂ ਜਿਵੇਂ ਜਿਵੇਂ ਵਿਚਾਰਦੇ ਚੱਲਾਂਗੇ ਨਾ ਜੀ, ਇਹਨੂੰ ਸੌਖੇ ਜਿਹੇ ਸ਼ਬਦਾਂ 'ਚ ਜੇ ਕਹੀਏ, ਜਿਵੇਂ ਜਿਵੇਂ ਮਨੁੱਖ ਦੇ ਗਿਆਨ ਵਿੱਚ ਵਾਧਾ ਹੁੰਦਾ ਨਾ, ਗਿਆਨ ਵਿੱਚ ਵਾਧਾ ਹੁੰਦਾ, ਤਿਵੇਂ ਤਿਵੇਂ ਇਹਨੂੰ ਨਾ ਸ਼ਬਦਾਂ ਦੇ ਅਰਥ ਪਤਾ ਲੱਗਦੇ, ਅਤੇ ਜਿਵੇਂ ਜਿਵੇਂ ਸ਼ਬਦਾਂ ਦੇ ਅਰਥ ਪਤਾ ਲੱਗੀ ਜਾਂਦੇ ਤਿਵੇਂ ਤਿਵੇਂ ਅਕਾਲ ਪੁਰਖ ਪਰਮੇਸ਼ੁਰ ਦੇ ਨਾਵਾਂ ਵਿੱਚ ਵਾਧਾ ਹੋਈ ਜਾਂਦਾ ਵੀ ਉਹਨੂੰ ਇਸ ਨਾਮ ਨਾਲ ਵੀ ਬੁਲਾਇਆ ਜਾ ਸਕਦਾ, ਉਹਨੂੰ ਇਸ ਸ਼ਬਦ ਉਹੀ ਨੇ, ਸਿਰਫ ਸ਼ਬਦਾਵਲੀ ਬਦਲ ਜਾਏਗੀ, ਭਾਸ਼ਾ ਬਦਲ ਜਾਏਗੀ। ਜਦੋਂ ਭਾਸ਼ਾ ਬਦਲ ਜਾਏਗੀ ਉਹਦੇ ਵਿੱਚ ਉਚਾਰਨ ਦਾ ਤਰੀਕਾ ਬਦਲ ਜਾਏਗਾ, ਜਦੋਂ ਉਚਾਰਨ ਦਾ ਤਰੀਕਾ ਬਦਲ ਗਿਆ ਸਾਨੂੰ ਇੰਝ ਲੱਗੇਗਾ ਵੀ ਇਹ ਭਾਈ ਨਵੇਕਲਾ ਨਾਮ ਹੈ ਉਸ ਅਕਾਲ ਪੁਰਖ ਦਾ, ਪਰ ਜਦੋਂ ਉਸੇ ਸ਼ਬਦ ਦੇ ਫਿਰ ਆਪਾਂ ਅਰਥ ਕਰਾਂਗੇ ਸਰਲ ਸ਼ਬਦਾਂ ਵਿੱਚ, ਫਿਰ ਸਰਲ ਸ਼ਬਦਾਂ ਵਿੱਚ ਅਰਥ ਕੀਤੇ ਹਾਂ ਆਉਣਾ ਫਿਰ ਉਹੀ ਹੈ ਵੀ ਉਹ ਅਕਾਲ ਪੁਰਖ ਪਰਮੇਸ਼ਵਰ ਹੈ। ਜਿਵੇਂ ਆਪਾਂ ਇੱਕ ਸ਼ਬਦ ਵਰਤ ਲੈਂਦੇ ਗਰੀਬ ਨਿਵਾਜ, ਗਰੀਬਾਂ ਨੂੰ ਨਿਵਾਜਣ ਵਾਲਾ, ਇਹ ਬੜੇ ਸਿੱਧੇ ਜਿਹੇ ਸ਼ਬਦ ਨੇ ਨਾ ਗਰੀਬ ਨਿਵਾਜ, ਗੁਰਬਾਣੀ ਵਿੱਚ ਉਹਨੂੰ ਗਰੀਬ ਨਿਵਾਜ ਕਹਿੰਦੇ ਆ ਹੋਇਆ, ਸਤਿਗੁਰੂ ਦੀਨ ਦਿਆਲ ਕਹਿੰਦੇ ਨੇ। ਹੁਣ ਦੀਨ ਦਿਆਲ ਦਾ ਜੇ ਅੱਖਰੀ ਅਰਥ ਕਰੀਏ ਤੇ ਦੀਨਾਂ ਉੱਤੇ ਦਇਆ ਕਰਨ ਵਾਲਾ, ਤੇ ਜਦੋਂ ਭਾਵਰਥਾਂ ਦੇ ਰੂਪ ਚ ਆਪਾਂ ਆਖਾਂਗੇ ਤੇ ਗਰੀਬਾਂ ਨੂੰ ਰੱਖਣ ਵਾਲਾ ਗਰੀਬ ਨਿਵਾਜ। ਦੀਨ ਦਾ ਮਤਲਬ ਗਰੀਬ, ਦਇਆਲ ਦਇਆ ਕਰਨ ਵਾਲਾ, ਦਇਆ ਦਾ ਘਰ ਗਰੀਬ ਨਿਵਾਜ। ਸੇਮ ਉਹ ਉਸੇ ਤਰ੍ਹਾਂ ਸਿਰਫ ਸ਼ਬਦਾਵਲੀ ਬਦਲ ਜਾਏਗੀ। ਇਸ ਲਈ ਨਾ ਜੀ ਧੰਨ ਗੁਰੂ ਕਲਗੀਧਰ ਸਾਹਿਬ ਸਿੱਖਾਂ ਨੂੰ ਕਹਿੰਦੇ ਵੀ ਇਤਿਆਦਿਕ ਉਹਦੇ ਬਹੁਤ ਕਰਤੇ ਦੇ ਨਾਮ ਨੇ ਬਹੁਤ, ਪਰ ਜਿੰਨੇ ਵੀ ਨਾਂ ਅਸੀਂ ਲਵਾਂਗੇ ਨਾ ਉਹਨਾਂ ਨਾਵਾਂ ਦੇ ਨਾਲ ਅਸੀਂ ਉਸ ਅਕਾਲ ਪੁਰਖ ਪਰਮੇਸ਼ਵਰ ਦਾ ਵਿਸਥਾਰ ਨਹੀਂ ਕਰ ਸਕਦੇ। ਇਹ ਨਹੀਂ ਵੀ ਮੈਂ ਆਖਾਂ ਵੀ ਮੈਂ 200 ਨਾਂ ਜਾਣਦਾ, 400 ਨਾਂ ਜਾਣਦਾ ਰੱਬ ਦੇ, ਤੇ ਉਦੋਂ ਅੱਗੇ ਕਿਸੇ ਨੂੰ ਪਤਾ ਹੀ ਨਹੀਂ। ਨਹੀਂ, ਉਹ ਦਾਤਾ ਬਹੁਤ ਵਿਸ਼ਾਲ ਹੈ, ਉਹਦਾ ਅੰਤ ਕਿਸੇ ਵੀ ਰੂਪ ਦੇ ਵਿੱਚ ਪਾਇਆ ਨਹੀਂ ਜਾ ਸਕਦਾ।
1: ਸਿਮਰਨ ਕਰਨ ਲੈਣ ਰਸ ਰਸਨਾ, ਸਦਾ ਸੁਖੇਣ ਪਰਹਿ ਜਮ ਬਸਨਾ।
0: ਬਸ ਇੰਨਾ ਭਾਈ, ਉਹਦਾ ਨਾਮ ਜਦੋਂ ਆਪਾਂ ਸਿਮਰਨਾ, ਨਾ ਕੋਈ ਸਿਮਰੀਏ, ਕੋਈ ਚੇਤੇ ਕਿਸੇ ਨਾਂ ਨਾਲ ਉਹਨੂੰ ਚੇਤੇ ਕਰੀਏ, ਜਦੋਂ ਉਹਦੀ ਬੰਦਗੀ ਕਰਨੀ ਨਾ ਜੀ, ਬੰਦਗੀ ਦਾ ਮਤਲਬ ਹੁੰਦਾ ਉਹਨੂੰ ਚੇਤੇ ਕਰਨਾ, ਉਹਨੂੰ ਯਾਦ ਕਰਨਾ, ਅਤੇ ਉਹਨੂੰ ਯਾਦ ਕਿਸੇ ਵੀ ਨਾਂ ਨਾਲ ਕੀਤਾ ਜਾ ਸਕਦਾ। ਉਹਦੇ ਵਿੱਚ ਇਹ ਨਹੀਂ ਹੁੰਦਾ ਵੀ ਮੈਂ ਫਲਾਣਾ ਨਾਂ ਲਵਾਂਗਾ ਅਤੇ ਤਾਂ ਹੀ ਮੇਰੀ ਬੰਦਗੀ ਪ੍ਰਵਾਨ ਹੋਣੀ। ਨਹੀਂ, ਬੰਦਗੀ ਦੇ ਵਿੱਚ ਮਕਸਦ ਹੁੰਦਾ ਵੀ ਮੈਂ ਉਹਨੂੰ ਚੇਤੇ ਕਰਨਾ ਅਤੇ ਮੈਂ ਉਹਨੂੰ ਚੇਤੇ ਕਰਦਿਆਂ ਰਸ ਮਾਨਣਾ। ਬੰਦਗੀ ਵਿੱਚ ਰਸ ਮਾਨਣ ਦਾ ਮਕਸਦ ਹੈ, ਨਾਂ ਉਚਾਰਨ ਦਾ ਨਹੀਂ ਵੀ ਮੈਂ ਵੱਖ ਵੱਖ ਨਾਂ ਉਚਾਰਾਂ ਅਤੇ ਤਾਂ ਰਸ ਆਏਗਾ। ਨਹੀਂ, ਬੰਦਗੀ ਦਾ ਮਤਲਬ ਹੈ ਮੈਂ ਉਹਨੂੰ ਚੇਤੇ ਕਰ ਰਿਹਾ, ਉਹਨੂੰ ਸਿਮਰ ਰਿਹਾ, ਅਤੇ ਉਹਨੂੰ ਕਿਸੇ ਨਾਂ ਨਾਲ ਵੀ ਸਿਮਰਾਂ, ਪਰ ਜਿਹੜੇ ਨਾਮ ਨਾਲ ਵੀ ਉਹਨੂੰ ਮੈਂ ਸਿਮਰ ਰਿਹਾ ਹਾਂ ਉਹਦੇ ਨਾਲ ਸਿਮਰਦਿਆਂ ਹੋਇਆਂ ਮੇਰੇ ਮਨ ਨੂੰ ਰਸ ਆਉਣਾ ਚਾਹੀਦਾ ਹੈ, ਮੇਰੇ ਮਨ ਦੇ ਅੰਦਰ ਪ੍ਰੇਮ ਪੈਦਾ ਹੋਣਾ ਚਾਹੀਦਾ ਹੈ, ਮਨ ਦੇ ਅੰਦਰ ਐਂ ਰਸ, ਮਨ ਜਿਹੜਾ ਉਹ ਰਸ ਨਾਲ ਭਰ ਜਾਏ ਅਤੇ ਫਿਰ ਤਾਂ ਮੇਰਾ ਉਹ ਜਿਹੜਾ ਸਿਮਰਿਆ ਹੋਇਆ ਉਹ ਪਰਵਾਨਿਆ ਜਾਏਗਾ। ਅਤੇ ਜੇ ਕੱਲੀ ਜ਼ੁਬਾਨ ਹੀ ਬੋਲੀ ਜਾਏ ਰਸ ਆਵੇ ਹੀ ਕੋਈ ਨਾ, ਫਿਰ ਉੱਥੇ ਸਿਮਰਿਆ ਕੀ ਕਰੇਗਾ, ਉੱਥੇ ਸਿਮਰਿਆ ਕੀ ਕਰੇਗਾ। ਫਿਰ ਤਾਂ ਬਾਪੂ ਜੀ ਨੇ ਬਾਣੀ 'ਚ ਕਹਿ ਹੀ ਦਿੱਤਾ ਨਾ, ਰਾਮ ਰਾਮ ਕਰਤਾ ਸਭ ਜੱਗ ਫਿਰੇ, ਰਾਮ ਨਾ ਪਾਇਆ ਜਾਏ। ਫਿਰ ਕਿੱਥੇ ਰੱਬ ਮਿਲਦਾ? ਜਿੰਨਾ ਚਿਰ ਰਸ ਨਹੀਂ ਆਏਗਾ ਉਹਨਾਂ ਚਿਰ ਕਿਵੇਂ ਮਿਲ ਜਾਏਗਾ ਰਸ? ਜਿਸ ਦਿਨ ਜ਼ੁਬਾਨ ਨੂੰ ਰਸ ਆਏਗਾ ਉਸ ਦਿਨ ਸਾਡਾ ਸਿਮਰਿਆ ਹੋਇਆ ਪ੍ਰਵਾਨ ਹੋਏਗਾ। ਜਿੱਦਣ ਮੇਰੇ ਮਨ ਨੂੰ ਰਸ ਆਉਣ ਲੱਗ ਗਿਆ ਫਿਰ ਪ੍ਰਵਾਨ ਹੋ ਜਾਵਾਂਗਾ, ਅਤੇ ਜੇ ਮੇਰੇ ਮਨ ਨੂੰ ਹੀ ਰਸ ਨਾ ਆਇਆ ਫਿਰ ਕੋਈ ਪ੍ਰਵਾਨਗੀ ਨਹੀਂ ਆ। ਫਿਰ ਤਾਂ ਬਸ ਇੱਦਾਂ ਵੀ ਮੈਂ ਕੋਸ਼ਿਸ਼ ਕਰ ਰਿਹਾ, ਯਤਨ ਕਰ ਰਿਹਾ, ਅਤੇ ਉਹ ਯਤਨ ਜਿਹੜੇ ਨਾ ਉਹ ਮੇਰੇ ਸਾਰੇ ਨਿਸਫਲ ਜਾ ਰਹੇ, ਉਹਨਾਂ ਵਿੱਚੋਂ ਮਿਲਿਆ ਕੁਛ ਨਹੀਂ। ਆਪਾਂ ਗੁਰੂ ਸਾਹਿਬ ਦੀ ਬਾਣੀ ਦਾ ਇੱਕ ਬਚਨ ਹੋਰ ਪੜ੍ਹ ਲੈਣ। ਇਹ ਰਸਨਾ ਤੂੰ ਅੰਨ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੈ ਜਿਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ। ਇਹ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲੈ ਜਿਸ ਆਏ, ਕਹੈ ਨਾਨਕ ਹੋਰ ਅੰਨ ਰਸ ਸਭ ਵੀਸਰੈ ਜਾ ਹਰ ਵਸੈ ਮਨ ਆਏ। ਜਦੋਂ ਮਨ ਨੂੰ ਰਸ ਆ ਗਿਆ ਬਾਕੀ ਸਾਰੇ ਵਿਸਰ ਗਏ। ਫਿਰ ਇੱਥੇ ਹੁਣ ਕਵੀ ਜੀ ਨੇ ਵੀ ਉਸੇ ਤਰ੍ਹਾਂ ਜ਼ਿਕਰ ਕੀਤਾ, ਕਹਿੰਦੇ ਭਾਈ ਗੁਰੂ ਸਾਹਿਬ ਜਿਹੜਾ ਉਹ ਸਿੱਖਾਂ ਨੂੰ ਮਤ ਦੇ ਰਹੇ, ਸਿਮਰਨ ਕਰਨ ਲੈਣ ਰਸ ਰਸਨਾ। ਸਿਮਰਨ ਕਰਨ ਦਾ ਮਤਲਬ ਕੀ ਹੈ? ਰਸ ਲੈਣਾ। ਔਰ ਜਦੋਂ ਅਸੀਂ ਰਸ ਲਵਾਂਗੇ ਫਿਰ ਹਮੇਸ਼ਾ ਸੁਖੈਨ, ਹਮੇਸ਼ਾ ਸੌਖੇ ਰਵਾਂਗੇ, ਆਨੰਦ ਨਾਲ ਰਵਾਂਗੇ, ਹੈ ਨਾ, ਜੀਵਨ ਸੁਖਾਲਾ ਬਣਿਆ ਰਹੇਗਾ, ਤੇ ਮੌਤ ਦਾ ਡਰ ਵੀ ਜੀਵਨ ਵਿੱਚੋਂ ਬਿਣਸ ਜਾਵੇਗਾ।
1: ਜੋ ਕ੍ਰਿਤ ਕਰਹਿ ਮਾਨ ਸੋ ਆਚੇ ਤਿਸਮੈ ਰਹੋ ਹਰਖਤ ਸੁਖ ਬਾਚੇ।
0: ਔਰ ਇੱਕ ਬੇਨਤੀ ਇੱਥੇ ਹੋਰ ਕਰਾਂ ਜੀ, ਰੱਬ ਦਾ ਸਿਮਰਨ ਕੀ ਹੈ? ਰੱਬ ਦਾ ਸਿਮਰਨ ਕੀ ਹੈ? ਜਦੋਂ ਇਹ ਸਵਾਲ ਕਰਦੇ ਹਾਂ ਨਾ ਆਪਾਂ, ਰੱਬ ਦਾ ਸਿਮਰਨ ਕੀ ਹੈ, ਤੇ ਸਹਿਜ ਸੁਭਾਅ ਸਾਡਾ ਜਿਹੜਾ ਸਾਨੂੰ ਮਨ ਇਹ ਜਵਾਬ ਦਿੰਦਾ ਵੀ ਬਾਰ ਬਾਰ ਉਹਨੂੰ ਚੇਤੇ ਕਰਨਾ ਉਹਦਾ ਸਿਮਰਨ ਹੈ, ਉਹਨੂੰ ਚੇਤੇ ਕਰਨਾ ਉਹਦਾ ਸਿਮਰਨ ਹੈ। ਪਰ ਇੱਕ ਖਿਆਲ ਰੱਖੋ, ਬਾਰ ਬਾਰ ਉਹਨੂੰ ਚੇਤੇ ਕਰਨਾ ਉਹਦਾ ਸਿਮਰਨ ਹੈ, ਇਹਦੇ 'ਚ ਕੋਈ ਦਾ ਦੋਰਾਵਾ ਨਹੀਂ। ਪਰ ਜਿੰਨਾ ਚਿਰ ਅਸੀਂ ਉਹਨੂੰ ਚੇਤੇ ਕਰਨ ਦੇ ਨਾਲ ਨਾਲ ਉਹਦੇ ਹੁਕਮ ਵਿੱਚ ਨਹੀਂ ਰਹਿੰਦੇ, ਉਹਨਾਂ ਚਿਰ ਸਾਡਾ ਸਿਮਰਿਆ ਵੀ ਕਿਸੇ ਲੇਖੇ ਵਿੱਚ ਨਹੀਂ ਪਏਗਾ। ਉਹਨੂੰ ਸਿਮਰਨਾ, ਉਹਨੂੰ ਸਿਮਰਨ ਦੇ ਨਾਲ ਨਾਲ ਉਹਦੇ ਹੁਕਮ ਵਿੱਚ ਚੱਲਣਾ, ਫਿਰ ਉਹਦੀਆਂ ਨਜ਼ਰਾਂ ਦੇ ਵਿੱਚ ਪ੍ਰਵਾਨਗੀ ਮਿਲਦੀ ਹੈ। ਇੱਥੇ ਗੁਰੂ ਸਾਹਿਬ ਨੇ ਉਹੀ ਦਰਸਾਇਆ, ਕਹਿੰਦੇ ਜੋ ਕ੍ਰਿਤ ਕਰਹਿ, ਉਹ ਜਿਹੜਾ ਵੀ ਕਰਮ ਕਰੇ, ਮਾਨ ਸੋ ਅੱਛਾ, ਉਹਨੂੰ ਅੱਛਾ ਕਰਕੇ ਮੰਨ ਲੈਣਾ, ਚੰਗਾ ਕਰਕੇ ਮੰਨ ਲੈਣਾ। ਜਦੋਂ ਅਸੀਂ ਉਹਦੇ ਹੁਕਮ ਦੇ ਵਿੱਚ ਚੱਲਾਂਗੇ, ਉਹਦੇ ਕੀਤੇ ਹਰ ਕਰਮ ਨੂੰ ਚੰਗਾ ਕਰਕੇ ਮੰਨਾਂਗੇ, ਕਹਿੰਦੇ ਫਿਰ ਉਹ ਤੁਹਾਡੇ 'ਤੇ ਪ੍ਰਸੰਨ ਹੋਏਗਾ, ਅਤੇ ਜਿਹੜੀ ਵੀ ਤੁਸੀਂ ਇੱਛਾ, ਜੋ ਵੀ ਕਾਮਨਾ ਤੁਹਾਡੀ ਹੈ, ਉਸ ਕਾਮਨਾ ਨੂੰ ਫਿਰ ਦਾਤਾ

0: ਤਨ ਦਾ ਹੰਕਾਰ ਛੱਡ ਕੇ, ਤਨ ਦੇ ਹੰਕਾਰ ਨੂੰ ਛੱਡ ਕੇ ਅਤੇ ਪ੍ਰਭੂ ਦੀ ਰਜ਼ਾ ਦੇ ਵਿੱਚ ਰਹਿਣਾ, ਖੁਸ਼ੀ ਦੇ ਨਾਲ ਉਹਦੇ ਅਨੁਸਾਰੀ ਹੋ ਚੱਲਣਾ ਹੈ।
1: ਇਨਹੋ ਸਾਧਨ ਕੇਵਲ ਕੇਰੇ, ਸਤਿਗੁਰ ਦੇ ਬਤਾਏ ਬੜੇਰੇ।
0: ਇਸ ਤਰ੍ਹਾਂ ਸਤਿਗੁਰੂ ਜੀ ਨੇ ਫਿਰ ਉੱਥੇ ਨਾ ਇਹ ਜਿਹੜੇ ਸਾਧਨਾ ਦੇ ਤਿੰਨ ਗੁਣ ਨੇ ਜਿਹੜੇ ਮਾਲਕ ਪਾਤਸ਼ਾਹ ਨੇ ਉਹ ਦੱਸੇ ਹਨ।
1: ਆਣਾ ਮਾਨਣ ਹੰਤਾ ਤਿਆਗਣ, ਸਤ ਨਾਮ ਸਿਮਰਨ ਲਿਵ ਲਾਗਣ।
0: ਭਾਣਾ ਮੰਨਣਾ, ਹੰਕਾਰ ਛੱਡਣਾ ਤੇ ਅਕਾਲ ਪੁਰਖ ਦੇ ਵਿੱਚ ਆਪਣੀ ਲਿਵ ਜੋੜਨੀ। ਹੁਣ ਇੱਥੇ ਆਪਾਂ ਇਹਨੂੰ ਇੱਦਾਂ ਵਿਚਾਰ ਲਈਏ, ਧੰਨ ਗੁਰੂ ਕਲਗੀਧਰ ਪਾਤਸ਼ਾਹ ਦੇ ਕੋਲੋਂ ਸਿੱਖਾਂ ਨੇ ਜਦੋਂ ਪੁੱਛਿਆ ਵੀ ਸਾਧਨਾ ਕੀ ਹੈ, ਸਾਧਨਾ ਕੀ ਹੈ, ਤੇ ਫਿਰ ਮਾਲਕ ਨੇ ਸਾਧਨਾ ਜਿਹੜੀ ਨਾ ਉਹ ਦੱਸਦਿਆਂ ਹੋਇਆ ਜਵਾਬ ਕੀ ਦਿੱਤਾ ਤਿੰਨ ਗੁਣਾਂ ਦੇ ਵਿੱਚ। ਕਹਿੰਦੇ ਸਾਧਨਾ ਹੈ ਆਪਣੇ ਤਨ ਦੇ ਹੰਕਾਰ ਨੂੰ ਛੱਡ ਦੇਣਾ, ਉਹਦੇ ਹੁਕਮ ਦੇ ਵਿੱਚ ਚੱਲਣਾ ਅਤੇ ਉਹਦੀ ਬੰਦਗੀ ਆਪਣੇ ਹਿਰਦੇ ਚ ਵਸਾ ਲੈਣੀ, ਇਹ ਹੈ ਉਸ ਦਾਤੇ ਦੀ ਸਾਧਨਾ। ਇਹਦੇ ਤੋਂ ਬਿਨਾਂ, ਇਹਦੇ ਤੋਂ ਬਿਨਾਂ ਇਨਸਾਨ ਜੋ ਮਰਜ਼ੀ ਕਰ ਲਏ ਕਦੇ ਉਸ ਦਾਤੇ ਦੀ ਸਾਧਨਾ ਨਹੀਂ ਹੋ ਸਕਦੀ। ਦਾਤੇ ਦੀ ਸਾਧਨਾ ਵਾਸਤੇ ਆਪਣਾ ਹੰਕਾਰ ਛੱਡਣਾ ਪਏਗਾ, ਉਹਦੀ ਰਜ਼ਾ ਵਿੱਚ ਚੱਲਣਾ ਪਏਗਾ ਤੇ ਉਹਨੂੰ ਹਰ ਵੇਲੇ ਆਪਣੇ ਹਿਰਦੇ ਵਿੱਚ ਚੇਤੇ ਰੱਖਣਾ ਪਏਗਾ, ਫਿਰ ਅਸੀਂ ਉਹਦੀ ਸਾਧਨਾ ਕਰ ਸਕਦੇ ਹਾਂ।
1: ਇਹੀ ਪਰਮ ਪਦ ਕੋ ਪਹੁੰਚਾਵੇ, ਕਿਰਪਾ ਜਿਨੋ ਪਰਸੋ ਚਲ ਜਾਵੇ।
0: ਕਹਿੰਦੇ ਇਹੀ ਹੈ ਫਿਰ ਜਿਹੜਾ ਸਾਨੂੰ ਪਰਮ ਪਦ ਤੱਕ ਪਹੁੰਚਾਉਂਦਾ। ਜਦੋਂ ਇਹ ਤਿੰਨੇ ਗੁਣ ਅਸੀਂ ਜੀਵਨ ਚ ਧਾਰਨ ਕਰ ਲਾਂਗੇ, ਇਹਦੇ ਨਾਲ ਕੀ ਹੋਏਗਾ, ਫਿਰ ਉੱਚੀ ਅਵਸਥਾ, ਪਰਮ ਪਦ ਉੱਚੀ ਅਵਸਥਾ, ਫਿਰ ਉੱਚੀ ਅਧਿਆਤਮਿਕ ਅਵਸਥਾ ਸਾਨੂੰ ਮਿਲ ਜਾਂਦੀ ਹੈ।
1: ਵਹਿਰ ਕਿਰਿਆ ਸ਼ਸਤਰਨ ਅਭਿਆਸ, ਪਾਪੀ ਦੁਸ਼ਟਨ ਕਰਨ ਵਿਨਾਸ਼।
0: ਇਹ ਤੇ ਸੀ ਜੀ ਮਨ ਅਧਿਆਤਮਿਕ ਜੀਵਨ ਦਾ ਆਂਗਣ, ਭਾਵੇਂ ਉਹਦੇ ਹੁਕਮ ਵਿੱਚ ਰਹਿਣ ਦੀ ਗੱਲ ਕਰ ਲਓ, ਭਾਵੇਂ ਹੰਕਾਰ ਛੱਡਣ ਦੀ ਗੱਲ ਕਰ ਲਓ ਤੇ ਭਾਵੇਂ ਸਿਮਰਨ ਦੀ ਗੱਲ ਕਰ ਲਓ, ਇਹ ਹੋ ਗਿਆ ਅਧਿਆਤਮਿਕ ਜੀਵਨ। ਹੁਣ ਜਿਹੜਾ ਬਾਹਰੀ ਜੀਵਨ ਹੈ, ਗੁਰੂ ਬਾਬਾ ਜੀ ਉੱਥੇ ਜ਼ਿਕਰ ਕਰਦੇ ਆ, ਕਹਿੰਦੇ ਭਾਈ ਬਾਹਰੀ ਜੀਵਨ ਦੇ ਵਿੱਚ ਨਾ ਵਹਿਰ ਕਿਰਿਆ, ਬਾਹਰਲੀ ਜਿਹੜੀ ਕਿਰਿਆ, ਸ਼ਸਤਰਨ ਅਭਿਆਸਾ, ਸ਼ਸਤਰਾਂ ਦਾ ਅਭਿਆਸ ਕਰਨਾ, ਸ਼ਸਤਰਾਂ ਦਾ ਅਭਿਆਸ ਕਰਨ ਦੇ ਨਾਲ ਨਾਲ ਮਾੜੀ ਮਤ ਵਾਲੇ, ਭੈੜੇ ਕਰਮ ਕਰਨ ਵਾਲੇ, ਦੁਸ਼ਟ ਔਰ ਦੋਖੀ, ਉਹਨਾਂ ਦਾ ਵਿਨਾਸ਼ ਕਰਨਾ, ਇਹ ਬਾਹਰ ਵਾਲੀਆਂ ਪ੍ਰਕਿਰਿਆ ਹਨ।
1: ਸਤਿਗੁਰ ਕਰੀ ਪਰਮ ਬਖਸ਼ੀਸ਼, ਜਗ ਕੇ ਸੁਖ ਮਿਲਵੋ ਜਗਦੀਸ਼।
0: ਗੁਰੂ ਸਾਹਿਬ ਨੇ ਬੜੀ ਵੱਡੀ ਬਖਸ਼ਿਸ਼ ਕੀਤੀ ਤੇ ਬਖਸ਼ਿਸ਼ ਕਰਦਿਆਂ ਮਾਲਕ ਕੀ ਕਹਿੰਦੇ, ਭਾਈ ਜੇ ਜਗਤ ਦੇ ਈਸ਼ਵਰ ਨੂੰ ਮਿਲ ਜਾਈਏ ਨਾ, ਜਾਂ ਉਹ ਜਗਤ ਦਾ ਈਸ਼ਵਰ ਮਿਲ ਜਾਏ, ਜਗਤ ਦਾ ਮਾਲਕ ਮਿਲ ਜਾਏ ਸਾਨੂੰ ਸਾਡੀਆਂ ਜ਼ਿੰਦਗੀਆਂ ਚ, ਫਿਰ ਸਾਰੇ ਜਗਤ ਦੇ ਸੁੱਖ ਵੀ ਮਿਲ ਜਾਂਦੇ ਹਨ।
1: ਬਟੇ ਭਾਗ ਜਗ ਹੈ ਜਿਨ ਕੇਰੇ, ਚਲੇ ਸੋ ਮਾਰਗ ਇਸੀ ਅਸ਼ੇਰੇ।
0: ਔਰ ਸਤਿਗੁਰੂ ਜੀ ਨਾਲ ਆਖਦੇ ਕਹਿੰਦੇ ਇਸ ਚੰਗੇ ਮਾਰਗ ਉੱਤੇ ਚੱਲਦਾ ਉਹ ਹੀ ਹੈ ਜਿਹਦੇ ਵੱਡੇ ਭਾਗ ਜਾਗਦੇ ਨੇ, ਜਿਹੜਾ ਚੰਗੇ ਕਰਮਾਂ ਦਾ ਮਾਲਕ ਹੋਵੇ ਉਹੀ ਇਸ ਚੰਗੇ ਰਾਹ ਉੱਤੇ ਤੁਰਦਾ ਹੈ।
1: ਜਿਮ ਅਰਜਨ ਸੰਗ ਪਾਖੀ ਗੀਤਾ, ਕਰਮ ਫਲਣ ਤੇ ਰਹੋ ਅਤੀਤਾ।
0: ਫਿਰ ਉਸੇ ਤਰ੍ਹਾਂ ਜੀ ਇੱਥੇ ਨਾਲ ਕਵੀ ਜੀ ਨੇ ਦ੍ਰਿਸ਼ਟਾਂਤ ਵੀ ਜਿਵੇਂ ਅਰਜਨ ਦੇ ਨਾਲ ਵਿਚਾਰ ਕੀਤੀ ਗਈ ਗੀਤਾ ਦੀ, ਵੀ ਕਰਮਾਂ ਦਾ ਫਲ ਜਿਹੜਾ ਨਾ ਉਹ ਕਦੇ ਵੀ ਨਹੀਂ ਜਿਹੜਾ ਉਹ ਛੁੱਟਦਾ, ਕਰਮਾਂ ਦਾ ਫਲ ਤੇ ਹਰ ਵੇਲੇ, ਹਰ ਵਕਤ, ਹਰ ਵਾਰ, ਹਰ ਥਾਂ ਤੇ, ਹਰ ਤਰੀਕੇ ਨਾਲ ਆਪਣੇ ਕਰਮਾਂ ਦਾ ਫਲ ਜੀਵ ਨੂੰ ਭੋਗਣਾ ਹੀ ਪੈਂਦਾ ਹੈ। ਜੋ ਬੀਜਿਆ ਹੈ ਉਹ ਵੱਢਣਾ ਪਏਗਾ, ਕਰਮ ਦਾ ਫਲ ਕਦੇ ਵੀ ਇਹਦੇ ਤੋਂ ਬਚਿਆ ਨਹੀਂ ਜਾ ਸਕਦਾ। ਇਸ ਲਈ ਨਾ ਜੀ ਇੱਕ ਵਿਦਵਾਨ ਨੇ ਬੜਾ ਸੋਹਣਾ ਜ਼ਿਕਰ ਕੀਤਾ, ਕਹਿੰਦਾ ਆਪਣੇ ਕਰਮਾਂ ਦਾ ਬੀਜ ਉਦਾਂ ਦਾ ਬੀਜੋ ਜਿਹੜਾ ਫਲ ਵੱਢਣ ਲੱਗਿਆਂ ਵੀ ਮੁਸ਼ਕਲ ਨਾ ਹੋਵੇ ਤੇ ਉਸ ਫਲ ਨੂੰ ਖਾਣ ਲੱਗਿਆਂ ਵੀ ਮੁਸ਼ਕਲ ਨਾ ਹੋਵੇ। ਕਰਮ ਦਾ ਬੀਜ ਉਹ ਬੀਜੋ ਜਿਹਨੂੰ ਵੱਢਣਾ ਵੀ ਸੁਖਾਲਾ ਹੋਵੇ ਅਤੇ ਖਾਣਾ ਵੀ ਸੁਖਾਲਾ ਹੋਵੇ। ਹੁਣ ਕਰਮ ਦਾ ਬੀਜ ਹੈ ਜੀ, ਵੱਢਣਾ ਵੀ ਆਪ ਹੀ ਹੈ ਅਤੇ ਖਾਣਾ ਵੀ ਆਪ ਹੀ ਹੈ। ਆਪਣੇ ਵਾਸਤੇ ਇਨਸਾਨ ਕੋਸ਼ਿਸ਼ ਇਹੀ ਕਰਦਾ, ਨਾ ਮੈਂ ਮਾੜਾ ਲਿਆਵਾਂ ਅਤੇ ਨਾ ਮੈਂ ਮਾੜਾ ਖਾਵਾਂ, ਚੰਗਾ ਹੀ ਖਾਵਾਂ, ਚੰਗਾ ਹੀ ਲਿਆਵਾਂ। ਅਤੇ ਸਤਿਗੁਰੂ ਕਹਿੰਦੇ ਫਿਰ ਜੇ ਬਾਹਰੀ ਤੌਰ 'ਤੇ ਇੰਨਾ ਕੁ ਖਿਆਲ ਰੱਖਦਾ ਵੀ ਤੂੰ ਬਾਹਰੀ ਤੌਰ 'ਤੇ ਭੋਜਨ ਚੰਗਾ ਲਿਆਉਣਾ, ਚੰਗਾ ਹੀ ਖਾਣਾ, ਫਿਰ ਆਪਣੇ ਕਰਮਾਂ ਦੇ ਬੀਜ ਮਾੜੇ ਕਿਉਂ ਬੀਜੇ? ਉਹ ਬੀਜ ਵੀ ਚੰਗੇ ਬੀਜਿਆ ਕਰ, ਕਿਉਂਕਿ ਉਹਦਾ ਫਲ ਵੱਢਣਾ ਵੀ ਤੂੰ ਹੈ ਅਤੇ ਖਾਣਾ ਵੀ ਤੂੰ ਹੈ, ਤੇਰੇ ਤੋਂ ਬਿਨਾਂ ਨਹੀਂ। ਇਸ ਲਈ ਕਰਮ ਦਾ ਬੀਜ ਹਮੇਸ਼ਾ ਚੰਗਾ ਬੀਜੋ ਤਾਂ ਜੋ ਉਹ ਫਲ ਸਾਨੂੰ

0: ਬਾਬਾ ਜੀ ਕਹਿੰਦੇ ਜਿਹੜਾ ਆਯੁੱਧ ਧਾਰਨ ਸ਼ਸਤਰ ਧਾਰਨ ਦਾ ਜਿਹੜਾ ਧਰਮ ਹੈ ਉਹਨੂੰ ਕਦੇ ਵੀ ਨਾ ਤਿਆਗੋ, ਸ਼ਸਤਰ ਧਾਰਨ ਕਰਕੇ ਰੱਖੋ ਔਰ ਹਮੇਸ਼ਾ ਉਸ ਸ਼ਸਤਰਾਂ ਦੀ ਸੰਭਾਲ ਕਰਦਿਆਂ ਹੋਇਆ, ਜਿੱਥੇ ਸ਼ਸਤਰਾਂ ਨੂੰ ਧਾਰਨ ਕਰਨਾ ਧਰਮ ਦਾ ਅੰਗ ਮੰਨਿਆ, ਉੱਥੇ ਸੰਭਾਲ ਕਰਨਾ ਵੀ ਫਿਰ ਫਰਜ਼ ਬਣਦਾ ਹੈ।
1: ਕਥਾ ਖਾਲਸੇ ਪ੍ਰਤ ਉਪਦੇਸ਼ ਸਤ ਨਾਮ ਕੋ ਭਜਨ ਹਮੇਸ਼ਾ।
0: ਫਿਰ ਖਾਲਸੇ ਪ੍ਰਤੀ ਉਪਦੇਸ਼ ਕੀ ਦਿੱਤਾ ਵੀ ਸਤ ਨਾਮ ਨੂੰ ਕਦੇ ਵਿਸਾਰਨਾ ਨਹੀਂ, ਦਾਤੇ ਦੇ ਨਾਮ ਨੂੰ ਆਪਣੇ ਹਿਰਦੇ ਵਿੱਚੋਂ ਕਦੇ ਵੀ

ਦੇਸ਼ਾਂ ਵਿਦੇਸ਼ਾਂ ਤੋਂ ਚੱਲ ਕੇ ਸੰਗਤ ਆਉਂਦੀ ਹੈ। ਜਿਹੜੀ ਸੰਗਤ ਸਤਿਗੁਰੂ ਦੇ ਦਰ ਤੇ ਆਉਂਦੀ ਹੈ ਉਹ ਬੇਅੰਤ ਤਰ੍ਹਾਂ ਦੀਆਂ ਪੇਟਾਵਾਂ ਗੁਰੂ ਸਾਹਿਬ ਜੀ ਨੂੰ ਅਰਪਣ ਕਰਨ ਵਾਸਤੇ

0: ਸਾਰੀ ਗੁਰੂ ਪਾਤਸ਼ਾਹ ਦੀ ਸੰਗਤ ਜਿਹੜੀ ਨਾ ਉਹ ਜਦੋਂ ਸਤਿਗੁਰੂ ਜੀ ਦੇ ਉਪਦੇਸ਼ ਨੂੰ ਸੁਣਦੀ ਹੈ ਅਤੇ ਉਪਦੇਸ਼ ਨੂੰ ਸੁਣ ਕੇ ਫਿਰ ਇੰਨੇ ਕੁ ਸੁਖਾਲੇ ਢੰਗ ਨਾਲ ਜੀਵਨ ਜਿਉਂਦੇ ਨੇ ਵੀ ਕੋਈ ਇੱਕ ਦੂਸਰੇ ਉੱਤੇ ਕੋਈ ਅਤਿਆਚਾਰ ਜ਼ੁਲਮ ਨਹੀਂ ਕਰਦਾ, ਸਾਰੇ ਬੜੇ ਆਨੰਦਿਤ ਰਹਿੰਦੇ ਹਨ।
1: ਜਬ ਕੀ ਮਾਰ ਲਈ ਕਲਮੋਟ, ਤਬ ਤੇ ਗ੍ਰਾਮ ਬੜੇ ਕੈ ਛੋਟ।
0: ਹੁਣ ਨਾ ਜੀ, ਜਦੋਂ ਤੋਂ ਗੁਰੂ ਸਾਹਿਬ ਨੇ ਕਲਮੋਟਾ ਨਗਰ ਜਿੱਤਿਆ, ਕਲਮੋਟੇ ਨਗਰ ਨੂੰ ਜਿੱਤਣ ਤੋਂ ਮਗਰੋਂ ਨਾ ਇੱਦਾਂ ਕਹਿ ਲਓ ਵੀ ਇੱਕ ਸਭਨਾਂ ਲਈ ਨਸੀਹਤ ਬਣ ਗਈ ਨਾ। ਗੁਰੂ ਸਾਹਿਬ ਨੇ ਜਦੋਂ ਦਲੀਲ ਦੇ ਕੇ ਦੱਸ ਹੀ ਦਿੱਤਾ, ਇਹ ਦਲੀਲ ਹੈ ਜੀ, ਮਾਲਕ ਨੇ ਉਹਨਾਂ ਨੂੰ ਦਲੀਲ ਦਿੱਤੀ ਸੀ ਜਿਹਨਾਂ ਨੂੰ ਗੁਰੂ ਸਾਹਿਬ ਨੇ ਸਮਝਾਇਆ, ਅਤੇ ਜਿਹੜੇ ਟਲੇ ਨਹੀਂ ਨਾ, ਫਿਰ ਮਾਲਕ ਕਹਿੰਦੇ ਵੀ ਜੇ ਨਾ ਟਲੋਂਗੇ ਤਾਂ ਫਿਰ ਆ ਜੋ ਕਲਮੋਟੇ ਨਗਰ ਵਿੱਚ ਰਹਿਣ ਵਾਲਿਆਂ ਦੀ ਦਸ਼ਾ ਹੋਈ ਨਾ, ਇਹੀ ਕੁਛ ਤੁਹਾਡੇ ਨਾਲ ਬਣਨਾ ਜੀ। ਗੁਰੂ ਸਾਹਿਬ ਦੀ ਦਲੀਲ ਸੀ ਇਹ, ਸਤਿਗੁਰੂ ਨੇ ਦਲੀਲ ਦੇ ਕੇ ਸਮਝਾਇਆ, ਮਤ ਦੇ ਕੇ ਜਦੋਂ ਦਲੀਲ ਬਖਸ਼ੀ ਨਾ, ਫਿਰ ਵੱਡੇ ਛੋਟੇ ਗ੍ਰਾਮ ਦੇ ਜਿਹੜੇ ਬਹੁਤੇ ਆਪਣੇ ਆਪ ਨੂੰ ਬੜੇ ਜ਼ਰਵਾਣੇ ਅਖਵਾਉਣ ਵਾਲੇ ਸੀ ਨਾ ਵੀ ਅਸੀਂ ਬੜੀ ਤਾਕਤ ਵਾਲੇ, ਇੱਕ ਵਾਰੀ ਸਾਰੇ ਟਿਕ ਗਏ ਫਿਰ ਵੀ ਜੇ ਹੁਣ ਅਸੀਂ ਗੁਰੂ ਸਾਹਿਬ ਨਾਲ ਮੱਥਾ ਲਾਇਆ ਤਾਂ ਫਿਰ ਸਾਡੀ ਵੀ ਹਾਲਤ ਇਸੇ ਤਰ੍ਹਾਂ ਦੀ ਹੋਣੀ ਜਿੱਦਾਂ ਦੀ ਕਲਮੋਟੇ ਨਗਰ ਦੀ ਹੋਈ ਹੈ।
1: ਗੁਰ ਸੰਗਤ ਸੋ ਦਵੈਸ਼ ਨਾ ਕਰਤੇ, ਜੈ ਚਿਤ ਚਾਹਤ ਤਹਾਂ ਉਤਰਤੇ।
0: ਹੁਣ ਕੋਈ ਵੱਡੇ ਨਗਰ ਵਾਲਾ, ਕੋਈ ਛੋਟੇ ਨਗਰ ਵਾਲਾ ਗੁਰੂ ਸੰਗਤ ਨਾਲ ਦਵੈਖ ਨਹੀਂ ਰੱਖਦਾ, ਈਰਖਾ ਨਹੀਂ ਰੱਖਦਾ। ਹੁਣ ਗੁਰੂ ਕੀ ਸੰਗਤ ਜਿੱਥੇ ਚਿੱਤ ਕਰਦਾ ਉੱਥੇ ਟਿਕਾਣਾ ਕਰ ਲੈਂਦੇ। ਜਿਨ੍ਹਾਂ ਨੇ ਗੁਰੂ ਕਲਗੀਧਰ ਸਾਹਿਬ ਦੇ ਦਰਸ਼ਨਾਂ ਨੂੰ ਆਉਣਾ ਹੈ, ਪਹਿਲਾਂ ਉਹਨਾਂ ਨੂੰ ਵੇਖਣਾ ਪੈਂਦਾ ਸੀ ਵੀ ਕਿਹੜਾ ਇਲਾਕੇ ਵਿੱਚ ਸੰਗਤਾਂ ਵਧੀਕ ਨੇ, ਗੁਰੂ ਸਾਹਿਬ ਦੇ ਸਿੱਖ ਵਧੀਕ ਨੇ, ਜਿਸ ਇਲਾਕੇ ਵਿੱਚ ਸਾਡੇ ਉੱਤੇ ਕੋਈ ਜ਼ੁਲਮ ਅਤਿਆਚਾਰ ਨਾ ਹੋਵੇ ਉੱਥੇ ਫਿਰ ਉਹਨਾਂ ਟਿਕਾਣਾ ਕਰਨਾ, ਅਤੇ ਜਿੱਥੇ ਉਹਨਾਂ ਨੂੰ ਲੱਗਣਾ ਵੀ ਇੱਥੇ ਟਿਕਾਣਾ ਨਹੀਂ ਕੀਤਾ ਜਾ ਸਕਦਾ ਗੁਰੂ ਕਿਆਂ ਸਿੱਖਾਂ ਨੇ, ਉੱਥੋਂ ਟਿਕਾਣੇ ਤੋਂ ਇਨਕਾਰ ਹੀ ਹੋ ਜਾਣਾ ਵੀ ਇੱਥੇ ਟਿਕਾਣਾ ਨਹੀਂ ਕਰਨਾ। ਹੁਣ ਜਦੋਂ ਕਲਮੋਟਾ ਨਗਰ ਜਿੱਤਿਆ ਨਾ ਗੁਰੂ ਸਾਹਿਬ ਨੇ, ਉਦੋਂ ਫਿਰ ਸਾਰੇ ਜਿਹੜੇ ਮਰਜ਼ੀ ਨਗਰ 'ਚ ਉਤਾਰਾ ਕਰ ਲੈਣ, ਕੋਈ ਗੁਰੂ ਕਿਆਂ ਸਿੱਖਾਂ ਦੇ ਨਾਲ ਫਿਰ ਮੱਥਾ ਨਹੀਂ ਸੀ ਲਾਉਂਦਾ ਜਾਂ ਉਹਨਾਂ 'ਤੇ ਕੋਈ ਵਧੀਕੀ ਨਹੀਂ ਸੀ ਕਰਦਾ। ਉਹਨਾਂ ਇੱਦਾਂ ਕਹਿ ਲਓ ਨਗਰ ਵਾਲਿਆਂ ਨੂੰ ਇਹ ਪਤਾ ਸੀ ਵੀ ਜੇ ਹੁਣ ਵੀ ਅਸੀਂ ਗੁਰੂ ਕੀ ਸੰਗਤ ਉੱਤੇ ਅਤਿਆਚਾਰ ਕਰਾਂਗੇ ਜਾਂ ਇਹਨਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਹੀ ਇਹਨਾਂ ਨਾਲ ਝਗੜਾ ਕਰਾਂਗੇ ਤਾਂ ਫਿਰ ਧੰਨ ਗੁਰੂ ਕਲਗੀਧਰ ਸਾਹਿਬ ਆਪ ਆਉਣਗੇ ਆਪਣੀ ਸੰਗਤ ਦੀ ਹਾਮੀ ਭਰਨ ਵਾਸਤੇ, ਆਪਣੀ ਸੰਗਤ ਦੀ ਰਾਖੀ ਵਾਸਤੇ ਗੁਰੂ ਸਾਹਿਬ ਆਪ ਆਉਣਗੇ, ਜਿਸ ਕਰਕੇ ਉਹਨਾਂ ਦੇ ਮਨਾਂ 'ਚ ਡਰ ਬੈਠਾ ਅਤੇ ਫਿਰ ਸੰਗਤ ਜਿਹੜੀ ਹੈ ਉਹ ਜਿੱਥੇ ਚਿੱਤ ਕਰਦਾ ਉੱਥੇ ਆਪਣਾ ਟਿਕਾਣਾ ਕਰ ਲੈਂਦੀ ਹੈ ਅਤੇ ਬੜੇ ਸੁੱਖ ਦੇ ਨਾਲ ਪੈਂਡਾ ਤੈਅ ਕਰਕੇ ਤੇ ਧੰਨ ਗੁਰੂ ਕਲਗੀਧਰ ਸਾਹਿਬ ਜੀ ਕੇ ਆਣ ਦਰਸ਼ਨ ਕਰਦੀਆਂ ਹਨ।
1: ਅਗਰੇ ਤਰਾਸ਼ ਪਾਏ ਹਟ ਰਹੇ, ਕੋਮਲ ਬਾਕ ਵੀ ਕਲੋਕਤ ਰਹੇ।
0: ਹੁਣ ਤੇ ਕਿਸੇ ਦੀ ਇੰਨੀ ਵੀ ਹਿੰਮਤ ਨਹੀਂ ਸੀ ਪੈਂਦੀ ਵੀ ਗੁਰੂ ਕੇ ਸਿੱਖ ਨੂੰ ਤੁਰੇ ਜਾਂਦੇ ਨੂੰ ਕੋਈ ਅਪਸ਼ਬਦਾਵਲੀ ਹੀ ਬੋਲ ਸਕਦਾ, ਕਿਸੇ ਦੇ ਇੰਨਾ ਜ਼ੋਰ ਨਹੀਂ ਸੀ। ਹੁਣ ਤੇ ਸਾਰਿਆਂ ਦੀਆਂ ਜ਼ੁਬਾਨਾਂ ਤੇ ਬੜੀ ਕੋਮਲਤਾ ਆਈ। ਇੱਦਾਂ ਕਹਿ ਲਓ ਵੀ ਜਿਵੇਂ ਸਿਆਣੇ ਇੱਕ ਅਖਾਣ ਵਰਤਦੇ ਨਾ ਵੀ ਡੰਡਾ ਜਿਹੜਾ ਵਿਗੜਿਆਂ ਤਿਗੜਿਆਂ ਦਾ ਪੀਰ ਹੈ। ਬਸ ਗੁਰੂ ਸਾਹਿਬ ਨੇ ਜਦੋਂ ਦਰਸਾਇਆ ਨਾ ਵੀ ਹੁਣ ਤੁਸੀਂ ਜੇ ਭਾਈ ਨਾ ਸੁਧਰੇ ਤੇ ਫਿਰ ਅਸੀਂ ਡੰਡੇ ਨਾਲ ਸੁਧਾਰਨਾ ਵੀ ਜਾਣਦੇ। ਉਹ ਮਾਲਕ ਪਾਤਸ਼ਾਹ ਨੇ ਜਦੋਂ ਉਹਨਾਂ ਨੂੰ ਦ੍ਰਿਸ਼ਟਾਂਤ ਦੇ, ਗੁਰੂ ਕਿਆਂ ਸਿੱਖਾਂ ਨੇ ਦ੍ਰਿਸ਼ਟਾਂਤ ਦੇ ਕੇ ਸਮਝਾਇਆ, ਫਿਰ ਗੁਰੂ ਕਿਆਂ ਸਿੱਖਾਂ ਦੇ ਨਾਲ ਹੁਣ ਬੋਲਣ ਤੋਂ ਹਨਾ ਬੋਲਣ ਲੱਗਿਆਂ ਵੀ ਸੋਚਦੇ ਨੇ ਵੀ ਜੇ ਕਿਤੇ ਅਪਸ਼ਬਦਾਵਲੀ ਬੋਲੀ, ਇਹ ਸਾਰੇ ਸ਼ਸਤਰਧਾਰੀ ਆਯੁੱਧਧਾਰੀ ਨੇ, ਗੁਰੂ ਸਾਹਿਬ ਆਯੁੱਧਧਾਰੀ ਨੇ, ਕਿਤੇ ਇਹ ਨਾ ਹੋਵੇ ਵੀ ਇਹਨਾਂ ਨਾਲ ਵਧੀਕੀ ਬੋਲਿਆ ਹੋਇਆ ਜਾਂ ਇਹਨਾਂ ਨਾਲ ਅਪਸ਼ਬਦਾਵਲੀ ਬੋਲੀ ਹੋਈ ਸਾਡੀ ਮੌਤ ਦਾ ਕਾਰਨ ਨਾ ਬਣ ਜੇ। ਜਿਸ ਕਰਕੇ ਉਹਨਾਂ ਨੇ ਜੀ ਆਪਣੇ ਮਨਾਂ ਦੇ ਵਿੱਚ ਡਰ ਧਾਰਨ ਕੀਤਾ ਅਤੇ ਸਾਰੇ ਸੰਗਤ ਦੀ ਹੁਣ ਸੇਵਾ ਕਰਦੇ ਨੇ, ਅਦਬ ਕਰਦੇ, ਸਤਿਕਾਰ ਕਰਦੇ ਨੇ ਵੀ ਜੇ ਗੁਰੂ ਕੇ ਸਿੱਖ ਆਏ ਤੇ ਉਹ ਨਗਰ ਵਾਲੇ ਨਾ ਇੱਦਾਂ ਕਹਿ ਲਓ ਜੇ ਜੀਓ ਆਇਆ ਨਹੀਂ ਨਾ ਆਖਣਾ ਨਗਰ ਵਾਲਿਆਂ ਨੇ ਤੇ ਉਹ ਫਿਰ ਹੁਣ ਜੀਓ ਆਇਆ ਨਹੀਂ ਆਖਦੇ ਤੇ ਇਹ ਵੀ ਨਹੀਂ ਵੀ ਉਹ ਵਿਰੋਧ ਕਰ ਸਕਣ, ਵਿਰੋਧ ਵੀ ਨਹੀਂ ਕਰਦੇ, ਫਿਰ ਉਹ ਆਪਣੇ ਆਪਣੇ ਘਰਾਂ ਦੇ ਵਿੱਚ ਟਿਕ ਜਾਂਦੇ ਹਨ।
1: ਯੋਧਾ ਮਹਾਪ੍ਰਭੂ ਬਲ ਭਾਰਾ, ਗੁਰੂ ਮਰੈਲਾ ਕਰੈ ਉਚਾਰਾ।
0: ਔਰ ਸਾਰੇ ਇਹੀ ਕਹਿੰਦੇ ਨੇ ਵੀ ਭਾਈ ਗੁਰੂ ਕਲਗੀਧਰ ਸਾਹਿਬ ਬੜੇ ਵੱਡੇ ਯੋਧੇ ਨੇ, ਗੁਰੂ ਕੇ ਸਿੱਖ ਬਹੁਤ ਵੱਡੇ ਯੋਧੇ ਨੇ ਤੇ ਜੇ ਆਪਾਂ ਮੱਥਾ ਲਾਵਾਂਗੇ ਤੇ ਫਿਰ ਮਾਰੇ ਜਾਵਾਂਗੇ।
1: ਸਮਰੱਥ ਤੈ ਸੰਗਤ ਛੇਰੇ, ਜੋ ਛੇਰੇ ਨਿਜ ਦੀਏ ਨਿਬੇਰੇ।
0: ਕਹਿੰਦੇ ਵੀ ਕਿਸੇ ਕੋਲ ਇੰਨੀ ਸਮਰੱਥਾ ਨਹੀਂ ਸੀ ਹੁਣ ਵੀ ਉਹ ਗੁਰੂ ਕੀ ਸੰਗਤ ਨੂੰ ਛੇੜ ਸਕਦਾ, ਉਹਨਾਂ ਨੂੰ ਪਤਾ ਸੀ ਵੀ ਜੇ ਛੇੜਾਂਗੇ ਤੇ ਮਾਰੇ ਜਾਵਾਂਗੇ। ਕਹਿੰਦੇ ਕੋਈ ਐਸਾ ਸਮਰੱਥ ਨਹੀਂ ਜਿਹੜਾ ਗੁਰੂ ਕੀ ਸੰਗਤ ਨੂੰ ਛੇੜੇ ਤੇ ਜੇ ਕੋਈ ਛੇੜਦਾ ਸੀ ਨਾ ਤੇ ਏਦਾਂ ਸਮਝੋ ਵੀ ਉਹ ਆਪਣਾ ਅੱਗਾ ਵਿਚਾਰ ਕੇ ਛੇੜਦਾ ਸੀ ਵੀ ਜੇ ਮੈਂ ਗੁਰੂ ਕੀ ਸੰਗਤ ਨਾਲ ਮੱਥਾ ਲਾਇਆ ਮੈਂ ਆਪ ਵੀ ਮਰਾਂਗਾ ਤੇ ਮੇਰੀਆਂ ਪੁਸ਼ਤਾਂ ਵੀ ਮਰਨਗੀਆਂ। ਫਿਰ ਉਹ ਗੁਰੂ ਕੀ ਸੰਗਤ ਨਾਲ ਕਿਸੇ ਤਰ੍ਹਾਂ ਵੀ ਮੱਥਾ ਲਾਉਣ ਤੋਂ ਗੁਰੇਜ਼ ਕਰਦੇ ਹਨ।
1: ਆਦਿਕ ਕਹਿ ਗ੍ਰਾਮ ਵਿਸਾਲੇ ਤਰਾਸ ਤਰੇ ਪ੍ਰਭ ਕੇ ਸਬਕਾਲੇ।
0: ਇਸ ਤਰ੍ਹਾਂ ਵੱਡੇ ਵੱਡੇ ਪਿੰਡਾਂ ਦੇ ਵਿੱਚ ਵੱਡੇ ਵੱਡੇ ਨਗਰਾਂ ਦੇ ਵਿੱਚ ਵੀ ਗੁਰੂ ਪਾਤਸ਼ਾਹ ਦਾ ਜਿਹੜਾ ਖੌਫ ਹੈ ਉਹ ਪਸਰ ਗਿਆ। ਹੁਣ ਉਹ ਖੌਫ ਇਸ ਗੱਲ ਦਾ ਸੀ ਵੀ ਗੁਰੂ ਸਾਹਿਬ ਦੀ ਨਾ ਨਿਰਾਦਰੀ ਕਰਨੀ ਨਾ ਗੁਰੂ ਕਿਆਂ ਸਿੱਖਾਂ ਦੀ ਨਿਰਾਦਰੀ ਕਰਨੀ, ਜਿਸ ਕਰਕੇ ਉਹ ਸਾਰੇ ਡਰਦੇ ਹੋਣ। ਉਹਨਾਂ ਨੇ ਖੌਫ ਤਰਾਸ ਆਪਣੇ ਮਨਾਂ ਵਿੱਚ ਧਾਰਿਆ ਹੈ।
1: ਪਛਮ ਦਿਸ਼ਤੇ ਸੰਗਤ ਆਈ ਦਰਸ਼ਨ ਕਰਨ ਅਧਿਕ ਤਨ ਲਿਆਈ।
0: ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਪੱਛਮ ਦੇ ਇਲਾਕੇ ਵਿੱਚੋਂ ਬਹੁਤ ਸੰਗਤ ਚੱਲ ਕੇ ਆਈ ਜਿਹੜੀ ਸਤਿਗੁਰੂ ਦੇ ਦਰਸ਼ਨ ਕਰਨ ਵਾਸਤੇ ਆਈ ਹੈ। ਔਰ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਈ ਸੰਗਤ ਆਪਣੇ ਨਾਲ ਸਤਿਗੁਰੂ ਜੀ ਦੇ ਲਈ ਬਹੁਤ ਸਾਰੀ ਦਰਸ਼ਨੀ ਭੇਟਾ ਵਿਸ਼ਾਲ ਧਨ ਦੇ ਰੂਪ ਵਿੱਚ ਲੈ ਕੇ ਆਈ ਹੈ।
1: ਅਨੰਦਪੁਰ ਕਾਲਿਓ ਡੇਰਾ ਨਿਸਾ ਬਿਤਾਈ ਸੂਰਜ ਹੇਰਾ।
0: ਉਹਨਾਂ ਨੇ ਆ ਕੇ ਜੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਡੇਰਾ ਕਰ ਲਿਆ, ਮਤਲਬ ਟਿਕਾਣਾ ਕਰ ਲਿਆ। ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਟਿਕਾਣਾ ਕੀਤਾ ਆ ਕੇ ਤੇ ਜਦੋਂ ਅਗਲਾ ਦਿਨ ਚੜ੍ਹਦਾ ਨਾ ਸੂਰਜ ਜਦੋਂ ਉਦੈ ਹੁੰਦਾ ਹੈ, ਸੂਰਜ ਜਦੋਂ ਚੜ੍ਹਿਆ ਹੈ।
1: ਉੱਚ ਇਸ਼ਨਾਨ ਠਾਣ ਕਰ ਸਾਰੇ ਦਰਸ਼ਨ ਕਰਬੇ ਹੇਤ ਉਚਾਰੇ।
0: ਉਹਨਾਂ ਸਾਰੀਆਂ ਸੰਗਤਾਂ ਨੇ ਹੁਣ ਉਸੇ ਤਰ੍ਹਾਂ ਆਪਣੀ ਤਿਆਰੀ ਕਰ ਲਈ ਵੀ ਆਪਾਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਜਾਣਾ, ਦੀਦਾਰ ਕਰਨ ਜਾਣਾ। ਉਹਨਾਂ ਸਭਨਾਂ ਨੇ ਨਾ ਆਪਣੀਆਂ ਆਪਣੀਆਂ ਸਰੀਰਕ ਕਿਰਿਆਵਾਂ ਸੋਧਦਿਆਂ ਹੋਇਆਂ, ਸੰਭਾਲ ਨੇਮ ਦੀ ਕਰਦਿਆਂ ਹੋਇਆਂ, ਫਿਰ ਸੂਰਜ ਚੜ੍ਹੇ ਦੇ ਉੱਤੇ ਉਹਨਾਂ ਨੇ ਵਿਚਾਰ ਧਾਰੀ ਵੀ ਹੁਣ ਆਪਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਜਾਣਾ ਹੈ।
1: ਸਥਾਨ ਗੁਰੂ ਚਲ ਆਏ ਸ਼ਸਤਰ ਵਸਤਰ ਜੁਤਾ ਦਿਖ ਸੁਹਾਏ।
0: ਸਤਿਗੁਰੂ ਪਾਤਸ਼ਾਹ ਵੀ ਸਭਾ ਵਾਲੇ ਅਸਥਾਨ ਤੇ ਆ ਗਏ, ਮਾਲਕ ਪਾਤਸ਼ਾਹ ਜੀ ਆਪਣੇ ਅਸਥਾਨ ਤੇ ਬੈਠੇ ਨੇ। ਆਪਣੇ ਤਨ ਉੱਤੇ ਗੁਰੂ ਸਾਹਿਬ ਦੇ ਬੜੇ ਸੋਹਣੇ ਵਸਤਰ ਪਾਏ, ਪੁਸ਼ਾਕਾਂ ਬੜੀਆਂ, ਪੁਸ਼ਾਕ ਗੁਰੂ ਸਾਹਿਬ ਨੇ, ਪੁਸ਼ਾਕਾ ਜਿਹੜਾ ਮਾਲਕ ਦਾ ਬੜਾ ਸੁੰਦਰ ਪਹਿਨਿਆ ਹੋਇਆ, ਬੜੇ ਸੋਹਣੇ ਸਤਿਗੁਰੂ ਦੇ ਤਨ ਉੱਤੇ ਸ਼ਸਤਰ ਜਿਹੜੇ ਸਜਾਏ ਹੋਏ ਲੱਗ ਰਹੇ, ਮਾਲਕ ਪਾਤਸ਼ਾਹ ਦੀ ਦਿੱਖ ਬੜੀ ਪਿਆਰੀ ਲੱਗ ਰਹੀ। ਜਦੋਂ ਸੰਗਤ ਸਭਾ ਵਾਲੇ ਅਸਥਾਨ ਤੇ ਪਹੁੰਚੀ ਹੈ,
1: ਲਗਿਓ ਦੀਵਾਨ ਖਾਲਸੇ ਕੇਰਾ ਆਯੁਧ ਧਰ ਧਰ ਦਰਸ਼ਨ ਹੇਰਾ।
0: ਹੁਣ ਸਾਰਾ ਦੀਵਾਨ ਸਜਿਆ ਹੋਇਆ, ਗੁਰੂ ਪਾਤਸ਼ਾਹ ਦੇ ਸਿੱਖ ਜਿਹੜੇ, ਖਾਲਸਾ ਜਿਹੜਾ ਮਾਲਕ ਪਾਤਸ਼ਾਹ ਦਾ, ਸਭਨਾਂ ਨੇ ਸ਼ਸਤਰ ਧਾਰਨ ਕੀਤੇ ਹੋਏ। ਧੰਨ ਗੁਰੂ ਕਲਗੀਧਰ ਸਾਹਿਬ ਜੀ ਦੇ ਕੋਲ ਸਾਰੇ ਨਾ ਮਾਲਕ ਦੇ ਨਾਲੇ ਦਰਸ਼ਨ ਕਰਕੇ ਤੇ ਧੰਨ ਗੁਰੂ ਕਲਗੀਧਰ ਸਾਹਿਬ ਦੇ ਸਾਹਮਣੇ ਚੌਂਕੜੇ ਮਾਰ ਕੇ ਤਿਆਰ ਵਰ ਤਿਆਰ ਹੋਏ ਗੁਰੂ ਕੇ ਸਿੱਖ ਬੈਠੇ ਹਨ।
1: ਮੇਵੜਾ ਸੰਗਤ ਪਾਸ ਦਰਸ਼ਨ ਕਰੋ ਚਲੋ ਜੇ ਪਿਆਸ।
0: ਹੁਣ ਜਿਵੇਂ ਇਸ ਤਰ੍ਹਾਂ ਦੂਰ ਦੁਰਾਡੇ ਇਲਾਕਿਆਂ ਤੋਂ ਸੰਗਤ ਆਈ ਹੁੰਦੀ ਨਾ, ਜਦੋਂ ਗੁਰੂ ਸਾਹਿਬ ਸਭਾ ਵਿੱਚ ਪਹੁੰਚ ਜਾਂਦੇ, ਮਾਲਕ ਪਾਤਸ਼ਾਹ ਦੀਵਾਨ ਸਜਾ ਲੈਂਦੇ, ਫਿਰ ਉਸ ਸੰਗਤ ਨੂੰ ਆ ਕੇ ਇੱਕ ਗੁਰੂ ਪਾਤਸ਼ਾਹ ਦਾ ਅਰਦਾਸੀਆ ਸਿੱਖ ਆ ਕੇ ਇਤਲਾਹ ਕਰ ਦਿੰਦਾ ਵੀ ਭਾਈ ਗੁਰੂ ਪਾਤਸ਼ਾਹ ਜੀ ਨੇ ਦੀਵਾਨ ਸਜਾ ਲਿਆ, ਮਾਲਕ ਪਾਤਸ਼ਾਹ ਸਭਾ ਵਿੱਚ ਬੈਠੇ ਨੇ, ਜੇ ਤੁਸੀਂ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਤੇ ਚੱਲ ਕੇ ਆਓ, ਮਾਲਕ ਪਾਤਸ਼ਾਹ ਦੇ ਦਰਸ਼ਨ ਕਰ ਲਓ। ਏਦਾਂ ਜੀ ਉਹਨਾਂ ਸਿੱਖਾਂ ਕੋਲ ਵੀ ਸਤਿਗੁਰੂ ਜੀ ਦੇ ਦਰਸ਼ਨਾਂ ਦਾ ਸੁਨੇਹਾ ਪਹੁੰਚਿਆ ਹੈ।
1: ਸੁਣ ਕਰ ਪਏ ਤਿਆਰ ਹਰਖਾਏ ਚਲੇ ਭੇਟਲੇ ਕਰ ਸਮੁਦਾਏ।
0: ਉਹ ਸਾਰੇ ਬੜੇ ਖੁਸ਼ ਵੀ ਅੱਜ ਅਸੀਂ ਦੀਨ ਦੁਨੀਆਂ ਦੇ ਪਾਤਸ਼ਾਹ ਦੇ ਦਰਸ਼ਨ ਕਰਾਂਗੇ, ਗੁਰੂ ਕਲਗੀਧਰ ਸਾਹਿਬ ਦੇ ਦੀਦਾਰ ਕਰਾਂਗੇ। ਤੇ ਉਹਨਾਂ ਨੇ ਜੀ ਆਪਣੇ ਮਨ ਦੀ ਖੁਸ਼ੀ ਵਿੱਚ ਨਾ ਬੜੀ ਪ੍ਰਸੰਨਤਾ ਮਨ ਦੇ ਅੰਦਰ ਭੇਟਾ ਲਈ ਜਿਹੜੀ ਉਹ ਲੈ ਕੇ ਆਏ ਸਨ ਗੁਰੂ ਸਾਹਿਬ ਜੀ ਦੇ ਲਈ, ਵਿਸ਼ਾਲ ਧਨ ਲੈ ਕੇ ਆਏ ਤੇ ਲੈ ਕੇ ਨਾ ਆਪ ਸਤਿਗੁਰੂ ਜੀ ਦੇ ਲਈ ਭੇਟਾ ਯਥਾ ਸ਼ਕਤ ਸਮਰੱਥਾ ਅਨੁਸਾਰ ਸਾਰੀਆਂ ਸੰਗਤਾਂ ਸਤਿਗੁਰੂ ਦੇ ਦਰਸ਼ਨਾਂ ਲਈ ਚੱਲੇ ਹਨ।
1: ਸੰਗਤ ਮੈਂ ਇੱਕ ਖੱਤਰੀ ਆਇਓ ਕੰਨਿਆ ਗੁਰ ਅਰਪਣ ਹਿਤ ਲਿਆਇਓ।
0: ਹੁਣ ਉੱਥੇ ਨਾ ਜੀ ਗੁਰੂ ਪਾਤਸ਼ਾਹ ਜੀ ਦੇ ਦਰ ਦੇ ਉੱਤੇ ਸੰਗਤ ਦੇ ਵਿੱਚ ਇੱਕ ਖੱਤਰੀ ਜੋਧੇ ਘਰਾਣੇ ਨਾਲ, ਜੁਝਾਰੂ ਘਰਾਣੇ ਨਾਲ ਸੰਬੰਧ ਰੱਖਣ ਵਾਲਾ ਆਇਆ ਤੇ ਉਹ ਇਹ ਗੁਰੂ ਪਾਤਸ਼ਾਹ ਦੇ ਦਰ ਤੇ ਆਇਆ ਆਪਣੀ ਬੱਚੀ ਦੇ ਨਾਲ। ਬੱਚੀ ਨਾਲ ਜਦੋਂ ਆਇਆ ਤੇ ਉਹਨਾਂ ਨੇ ਆਪਣੇ ਮਨ ਵਿੱਚ ਵਿਚਾਰ ਕੀ, ਧਾਰਨ ਕੀਤੀ ਵੀ ਇਹ ਬੱਚੀ ਜਿਹੜੀ ਨਾ ਮੈਂ ਗੁਰੂ ਦਰ ਤੇ ਅਰਪਣ ਕਰਕੇ ਜਾਣੀ, ਬੱਚੀ ਨੂੰ ਗੁਰੂ ਦਰ ਤੇ ਅਰਪਣ ਕਰ ਜਾਣਾ, ਗੁਰੂ ਪਾਤਸ਼ਾਹ ਜੀ ਨੂੰ ਸਮਰਪਿਤ ਕਰ ਜਾਣਾ। ਇਹ ਵਿਚਾਰ ਲੈ ਕੇ ਉਹ ਸਤਿਗੁਰੂ ਦੇ ਦਰ ਤੇ ਆਏ ਹਨ।
1: ਰਾਵਾ ਗੋਤ ਬਸੈਰ ਵਤਾਸ ਡੋਰੇ ਮੈਂ ਬਿਤਾਏ ਅਨੁਜਾਸ।
0: ਰੋਹਤਾਸ ਨਾਮ ਦੇ ਨਗਰ ਦੇ ਵਿੱਚ ਨੇ ਔਰ ਉਥੋਂ ਹੀ ਚੱਲ ਕੇ ਉਹ ਜਿਹੜੇ ਸਾਰੇ ਆਏ ਨੇ ਉਹ ਜਿਹੜਾ ਖੱਤਰੀ ਸੰਗਤ ਵਿੱਚ ਆਇਆ ਉਹ ਵੀ ਆਪਣੀ ਬੱਚੀ ਸਮੇਤ ਨਾ ਇਹ ਸਾਰੇ ਰੋਹਤਾਸ ਦੇ ਇਲਾਕੇ ਵਿੱਚੋਂ ਆਏ ਹਨ।
1: ਸਥਾਨ ਕਿਰਪਾਲ ਸੁਹਾਏ ਸਕਲ ਆਏ ਤੈ ਦਰਸ਼ਨ ਪਾਏ।
0: ਸਤਿਗੁਰੂ ਪਾਤਸ਼ਾਹ ਸਭਾ ਵਾਲੇ ਅਸਥਾਨ ਉੱਥੇ ਬੈਠੇ ਹੋਏ ਨੇ, ਸੁਸ਼ੋਭਿਤ ਨੇ ਮਾਲਕ ਪਾਤਸ਼ਾਹ ਸਭਾ ਵਾਲੇ ਅਸਥਾਨ। ਸਤਿਗੁਰੂ ਜੀ ਉੱਥੇ ਬੈਠੇ ਹੋਏ, ਸਾਰੀਆਂ ਸੰਗਤਾਂ ਦਰਸ਼ਨ ਕਰ ਰਹੀਆਂ ਤੇ ਮਾਲਕ ਜੀ ਬੜੀ ਸ਼ੋਭਾ ਪਾ ਰਹੇ। ਧੰਨ ਗੁਰੂ ਕਲਗੀਧਰ ਸਾਹਿਬ ਦਾ ਸਰੂਪ ਬਹੁਤ ਸੁੰਦਰ, ਸਤਿਗੁਰੂ ਤਖ਼ਤ ਉੱਤੇ ਬਿਰਾਜਮਾਨ, ਗੁਰਤਾ ਗੱਦੀ ਉੱਤੇ ਬਿਰਾਜਮਾਨ ਨੇ ਤੇ ਮਾਲਕ ਪਾਤਸ਼ਾਹ ਦਾ ਸੋਹਣਾ ਸਰੂਪ ਬੜੀ ਸ਼ੋਭਾ ਪਾ ਰਿਹਾ ਹੈ।
1: ਅਰਪ ਅਰਪ ਕਰ ਅਣਕ ਕੋਰ ਪਦ ਅਰਬਿੰਦ ਬੰਦ ਕਰ ਜੋਰ।
0: ਜਿਹੜੀਆਂ ਸੰਗਤਾਂ ਹੁਣ ਦਰਸ਼ਨਾਂ ਹਿੱਤ ਆਈਆਂ ਨੇ ਉਹਨਾਂ ਨੇ ਆਪਣੀ ਆਪਣੀ ਸਮਰੱਥਾ ਦੇ ਅਨੁਸਾਰ ਜੋ ਜੋ ਕੋਈ ਲੈ ਕੇ ਆਇਆ ਨਾ ਉਹ ਸਤਿਗੁਰੂ ਦੇ ਅੱਗੇ ਭੇਟਾ ਰੱਖਿਆ, ਨਾਲੇ ਭੇਟਾ ਰੱਖਦੇ ਨੇ ਨਾਲੇ ਤਾਂ ਗੁਰੂ ਕਲਗੀਧਰ ਸਾਹਿਬ ਦੇ ਚਰਨਾਂ ਤੇ ਨਮਸਕਾਰ ਕਰਦੇ ਨੇ ਨਾ, ਸਿਰ ਰੱਖ ਦਿੰਦੇ ਗੁਰੂ ਸਾਹਿਬ ਦੇ ਚਰਨਾਂ ਤੇ ਸਿਰ ਰੱਖ ਕੇ ਨਮਸਕਾਰ ਕਰਨੀ। ਇਸ ਤਰ੍ਹਾਂ ਸਾਰੀਆਂ ਸੰਗਤਾਂ ਨੇ ਦਰਸ਼ਨ ਸਤਿਗੁਰੂ ਜੀ ਕੇ ਕੀਤੇ ਹਨ।
1: ਰਾਵਾ ਖੱਤਰੀ ਸਿੱਖ ਕਰ ਬੰਦ ਠਾਡੋ ਆਗੇ ਪਇਓ ਮੁਕੰਦ।
0: ਉਹਨੇ ਵੀ ਉਹ ਗੁਰੂ ਕਾ ਸਿੱਖ ਜਿਹੜਾ ਜੀ ਆਪਣੀ ਬੱਚੀ ਨਾਲ ਆਇਆ ਉਹਨੇ ਵੀ ਧੰਨ ਗੁਰੂ ਕਲਗੀਧਰ ਸਾਹਿਬ ਦੇ ਚਰਨਾਂ ਤੇ ਨਮਸਕਾਰ ਕੀਤੀ। ਜਦੋਂ ਉਹਨੇ ਨਮਸਕਾਰ ਕੀਤੀ ਨਾ ਤੇ ਉਹ ਸਤਿਗੁਰੂ ਪਾਤਸ਼ਾਹ ਦੇ ਅੱਗੇ ਹੱਥ ਜੋੜ ਕੇ ਖੜੋ ਗਿਆ। ਮੁਕਤੀ ਦਾਤੇ ਗੁਰੂ ਕਲਗੀਧਰ ਸਾਹਿਬ ਦੇ ਅੱਗੇ ਜਦੋਂ ਹੱਥ ਜੋੜੇ ਨਾ, ਹੱਥ ਜੋੜ ਕੇ ਸਤਿਗੁਰੂ ਦੇ ਸਨਮੁਖ ਹੋ ਕੇ ਉਹ ਖੜੋ ਜਾਂਦੇ ਹਨ।
1: ਪ੍ਰਭ ਮੈਂ ਹੋ ਸ਼ਰਨ ਤੁਹਾਰੀ ਗਹਿਓ ਆਸਰਾ ਰਾਵਰ ਭਾਰੀ।
0: ਆਖਦੇ ਕੀ ਨੇ, ਹੇ ਪ੍ਰਭੂ ਜੀ, ਹੇ ਸਤਿਗੁਰੂ ਜੀ, ਮੈਂ ਆਪ ਜੀ ਦੀ ਸ਼ਰਨ ਵਿੱਚ ਚੱਲ ਕੇ ਆਇਆ ਹਾਂ ਤੇ ਮੈਂ ਆਪ ਜੀ ਦਾ ਹੀ ਆਸਰਾ ਤੇ ਓਟ ਤੱਕੀ ਹੈ। ਤੁਹਾਡੇ ਤੋਂ ਬਿਨਾਂ ਨਾ ਕੋਈ ਮੇਰੀ ਆਸ ਹੈ ਤੇ ਨਾ ਹੀ ਮੇਰੀ ਕੋਈ ਓਟ ਹੈ। ਇਸ ਤਰ੍ਹਾਂ ਉਹ ਗੁਰੂ ਕਾ ਸਿੱਖ ਸਤਿਗੁਰੂ ਜੀ ਦੇ ਅੱਗੇ ਬੇਨਤੀ ਕਰਨ ਲੱਗਾ ਹੈ। ਮਲਕ ਪਾਤਸ਼ਾਹ ਜੀ ਦੇ ਅੱਗੇ ਅਰਜ਼ੋਈ ਭਰੇ ਬਚਨ ਉਹ ਸਿੱਖ ਦੇ ਕਿਹੜੇ ਨੇ ਤੇ ਸਤਿਗੁਰੂ ਕਲਗੀਧਰ ਸਾਹਿਬ ਅੱਗੋਂ ਕੀ ਜਵਾਬ ਉਸ ਸਿੱਖ ਨੂੰ ਬਖਸ਼ਦੇ ਨੇ। ਆਪ ਸੰਗਤਾਂ ਅਗਲੇਰੇ ਦੀਵਾਨਾਂ ਦੇ ਅੰਦਰ ਸਰਵਣ ਕਰੋਗੀਆਂ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤ ਜੀ ਸਹਾਇ। ਵਾਰ ਸ਼੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਿ ਹੋਈ ਸਹਾਇ। ਅਰਜਨ ਹਰ ਗੋਬਿੰਦ ਨਾਉ ਸਿਮਰਉ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨੌਣ ਦਿਆ ਵੈਤਾਏ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀ ਆਜ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਹਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਖ ਚਲਾਈ ਤੇ ਗਵਾਈ ਦੇਖ ਕੇ ਅਨ ਡਿਠ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇਤ ਸੀਸ ਦਿੱਤੇ ਬੰਦ ਬੰਦ ਕਟਵਾਏ। ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗਏ ਗੁਰਦੁਆਰੇ ਆਦਿ।

ਵੇਚਿਤ ਆਵਣ ਕਾ ਸਦਕਾ ਸਰਬ ਸੁਕੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੀ ਅਟਲ ਧਰਮਕਾ ਜੈਕਾਰ ਬੋਲੋ ਜੇ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸੁਹਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਆ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਏ। ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਓਟਿਆਂ ਦੀ ਓਟਨੇ ਆਸਰਿਆਂ ਦੇ ਆਸਰਾ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀਆਂ ਦੇ ਹਜੂਰ ਆਪ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਰਾਤਰੀ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ ਲੜੀਵਾਰ ਗੁਰ ਇਤਿਹਾਸ ਕਥਾ ਵਿਚਾਰ ਛੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਜੀ ਕੀ ਅਰਦਾਸ ਹੈ ਜੀ। ਅੱਖਰਵਾਦਾ ਘਾਟਾ ਭੁਲਚੁੱਕ ਮਾਫ਼ ਕਰਨੀਆਂ ਗਾਹਾਂ ਤੋਂ ਸਮਤ ਬਖਸ਼ਣੀ ਦਰ ਆਇਓ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪਿਟਾਵਾਂ ਦਰ ਮਨਜੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ। ਸਤਿਗੁਰੂ ਜੀ ਆਪ ਜੀਆਂ ਦੇ ਹਜੂਰ ਪਵਿੱਤਰ ਕੜਾ ਪ੍ਰਸ਼ਾਦੀ ਦੇ ਸਾਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ। ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਤੇ ਸੂਝ ਬਖਸ਼ਣੀ। ਅਖਰਵਾਦਾ ਘਾਟਾ ਭੁਲਚੁੱਕ ਮਾਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਿੱਖ ਪੜ੍ਹਦੇ ਸੁਣਦੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ, ਪਈ ਅਕਾਲ ਕੀ ਤਬਹਿ ਚਲਾਇਓ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ। ਜੋ ਪ੍ਰਭ ਕੋ ਮਿਲ ਵੋਚੈ, ਖੋਜ ਸ਼ਬਦ ਮੈਂ ਰਾਜ।

सतनाम श्री वाहे गुरु साहेब जी, प्रभु की जय, कृपा निधान।

कहो नानक हम नीच कर्मा शरण परे की

सोकोटल गुरु सेवियम अहनस सहज सुपहि दर्शन परसे गुरु के

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰ

ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ।

ਸਿਮ ਗੁਣ ਗਾਵੈ ਮੁਨ ਬਿਆਸ ਜਿਨ ਬੇਦ ਵਿਆਕਰਨ ਵਿਚਾਰੈ ਬ੍ਰਹਮਾ ਗੁਣ ਉਚਰੈ ਜਿਨ ਹੁਕਮ ਸਭ

ਗਿਆਨ ਪੰਚ ਭੂਤ ਬਸ ਕਰੇ ਬਸ ਕੀਨੇ ਜਮਤ ਨਾ ਤਰਾਸ ਗੁਰੂ ਸ੍ਰੀ ਸਤ ਕਲਯੁਗ ਰਾਖੀ ਪਤ ਅਗਨ ਦੇਖਤ ਗਤ ਚਰਨ ਕਮਲ ਜਾਸ ਸਭ ਬਿਦ ਮਾਨਿਓ ਮਨ ਤਬ ਹੀ ਪਇਓ ਪ੍ਰਸੰਨ ਰਾਜ ਜੋਗ ਤਖਤ ਦਿਅ

ਬਲ ਕੁਸਮ ਬਸੰਤ ਗਨੰਤ ਨਾ ਆਵੈ ਰਬ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੈ ਕਬ ਜਨ

निमख सिमरत जित सुटै।

0: ਸੱਚ ਸਬਜੋਰ ਸੱਚ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਤੇ ਪਾਤਸ਼ਾਹ ਨਾਨਕ ਸੱਚ ਤੈ ਸੱਚ ਜੋ ਮਰ ਜੰਮੇ ਸੋ ਕੱਚ ਨੀ ਕੱਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾ।